This is 101% pure. You are tuned into the one above, 101 F.

This is 101% pure. You are tuned into the one above, 101 F.

0: Street Socks.
1: And now you're tuned into
2: FM 101.
3: FM 101.
4: FM 101.

dance music, and then dance magic. One Above FM 101.

there's music, and then there's magic. One Above FM 101.

dance music, and then dance magic. One Above FM 101.

there's music, and then there's magic. One Above FM 101.

आपके लिए FM 11 प्ले कर रहा है आपकी पसंद का म्यूजिक।

101, आपके मन की आवाज, आपके दिल की धड़कन।

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

0: tebe.
1: आपके लिए FM 101 प्ले कर रहा है आपकी पसंद का म्यूजिक।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: FM 101 abale bale o shawa

السلام علیکم. السلام علیکم اینڈ السلام علیکم. ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ. ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਗੁਲਾਮ ਅਲੀ ਜਾਵੇਦ ਤੁਹਾਨੂੰ ਆਖਦਾ ਹੈ ਬਿਸਮਿਲ੍ਲਾ, ਵੈਲਕਮ ਜੀ ਆਇਆਂ ਨੂੰ. ਪਾਖੇ ਰਾਗਲੇ ਤੇ ਕਿੱਥੇ ਕਿੱਥੇ ਵਸਦੇ ਪਏ ਹੋ? ਜਿੱਥੇ ਜਿੱਥੇ ਵਸਦੇ ਪਏ ਹੋ, ਅੱਲਾ ਪਾਕ ਤੁਹਾਨੂੰ ਖੁਸ਼ ਸਲਾਮਤ ਰੱਖੇ, ਤੁਹਾਨੂੰ ਆਬਾਦ ਰੱਖੇ, ਤੁਸੀਂ ਵਸਦੇ ਰਹੋ. ਪ੍ਰੋਗਰਾਮ ਸੁਣਨ ਲੱਗੇ ਹੋ, ਇਸ ਪ੍ਰੋਗਰਾਮ ਨੂੰ ਆਖਦੇ ਨੇ ਰਾਵੀ ਕਿਨਾਰੇ. ਔਰ ਰਾਵੀ ਕਿਨਾਰੇ ਪ੍ਰੋਗਰਾਮ ਮੈਂ ਤੁਹਾਡੇ ਵਾਸਤੇ ਹਰ ਐਤਵਾਰ ਨੂੰ ਲੈ ਕੇ ਆਉਂਦਾ. ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਪਾਕਿਸਤਾਨ ਦੀਆਂ, ਪਾਕਿਸਤਾਨ ਦੀ ਆਜ਼ਾਦੀ ਦੀਆਂ ਗੱਲਾਂ, ਪਾਕਿਸਤਾਨ ਦੇ ਇਸਤਹਿਕਾਮ ਦੀਆਂ ਗੱਲਾਂ, ਪਾਕਿਸਤਾਨ ਦੀਆਂ ਖੂਬੀਆਂ, ਪਾਕਿਸਤਾਨੀ ਜ਼ਿੰਦਾ ਕੌਮ ਦੇ ਜ਼ਿੰਦਾ ਕਾਰਨਾਮਿਆਂ ਦੀਆਂ ਗੱਲਾਂ, ਕੁਝ ਗੱਲਾਂ ਤੁਹਾਡੀਆਂ, ਕੁਝ ਸਾਡੀਆਂ, ਕੁਝ ਯਾਰਾਂ ਦੀਆਂ, ਕੁਝ ਦਿਲਦਾਰਾਂ ਦੀਆਂ ਅਤੇ ਕੁਝ ਮਿੱਠੜੇ ਮਨ ਠਾਰਾਂ ਦੀਆਂ. ਕੁਝ ਗੱਲਾਂ ਅੱਜ ਦੀਆਂ, ਕੁਝ ਕੱਲ੍ਹ ਦੀਆਂ ਅਤੇ ਕੁਝ ਗੁਜ਼ਰੇ ਪਲ ਦੀਆਂ. ਅਗਸਤ ਦਾ ਮਹੀਨਾ ਚੱਲ ਰਿਹਾ ਅਤੇ ਅਗਸਤ ਦਾ ਮਹੀਨਾ ਜਿਵੇਂ ਹੀ ਜ਼ਬਾਨ 'ਤੇ ਆਵੇ, ਕੰਨਾਂ ਤੱਕ ਇਹਦੀ ਆਵਾਜ਼ ਪਹੁੰਚੇ ਅਤੇ ਪਾਕਿਸਤਾਨੀਆਂ ਵਾਸਤੇ ਖੁਸ਼ੀ ਦੀ ਲਹਿਰ ਹੁੰਦੀ, ਇੱਕ ਸਕੂਨ ਦਾ ਸਾਹ ਹੁੰਦਾ ਹੈ ਔਰ ਦਿਲ ਦੇ ਵਿੱਚ ਇੱਕ ਠੰਡਕ ਮਹਿਸੂਸ ਹੁੰਦੀ ਹੈ. ਉਹਦੀ ਵਜ੍ਹਾ ਕੀ? ਉਹਦੀ ਵਜ੍ਹਾ ਹੈ ਕਿ ਚੌਧਰੀ ਰਹਿਮਤ ਅਲੀ ਨੇ ਇੱਕ ਮੁਲਕ ਦਾ ਨਾਮ ਰੱਖਿਆ ਪਾਕਿਸਤਾਨ. ਅਲਾਮਾ ਇਕਬਾਲ ਜਿਹੜੇ ਕੌਮੀ ਸ਼ਾਇਰ ਨੇ ਪਾਕਿਸਤਾਨ ਦੇ, ਉਹਨਾਂ ਨੇ ਇੱਕ ਖਾਬ ਵੇਖਿਆ. ਕੈਦ ਆਜ਼ਮ ਮੁਹੰਮਦ ਅਲੀ ਜਨਾਹ ਨੇ ਉਸ ਖਾਬ ਦੀ ਤਾਬੀਰ ਸੱਚੀ ਪੱਕੀ ਕਰਕੇ ਦਿਖਾਈ. ਤਹਿਰੀਕ ਪਾਕਿਸਤਾਨ ਚੱਲੀ, ਇਸ ਤਹਿਰੀਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਪਾਇਆ, ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਬਹੁਤ ਸਾਰੇ ਲੋਕਾਂ ਦਾ ਖੂਨ ਇਸ ਜ਼ਮੀਨ 'ਤੇ ਦਿਸਦਾ ਰਿਹਾ.

ਇਹਦੇ ਵਿੱਚ ਨਾ ਸਿਰਫ ਮਰਦ ਹਨ ਬਲਕਿ ਇਹਦੇ ਵਿੱਚ ਖਵਾਤੀਨ ਹਨ ਅਤੇ ਹਰ ਸ਼ੋਬੇ ਦੇ ਲੋਕ ਹਨ, ਕਿਸੇ ਵੀ ਮਸਲਕ ਨਾਲ ਤਲੁਕ ਰੱਖਦੇ ਹਨ, ਕਿਸੇ ਵੀ ਜਮਾਤ ਦੇ ਹਨ। ਸਾਰਿਆਂ ਨੇ ਪਾਕਿਸਤਾਨ ਬਣਾਉਣ ਵਾਸਤੇ ਮਿਲ ਕੇ ਕੋਸ਼ਿਸ਼ ਕੀਤੀ। ਉੱਨੀ ਦੇ ਵਿੱਚ ਇੱਕ ਕਰਾਰਦਾਦ ਮਨਜ਼ੂਰ ਹੋਈ ਅਤੇ ਉੱਨੀ ਦੇ ਵਿੱਚ ਉਹ ਕਰਾਰਦਾਦ ਦਾ ਅਮਲੀ ਮੁਜ਼ਾਹਰਾ ਹੋਇਆ। ਤੁਸੀਂ ਮੇਰੇ ਤੋਂ ਸਿਆਣੇ ਹੋ, ਚੰਗੇ ਭਲੇ, ਔਰ ਬਹੁਤ ਸਾਰੀਆਂ ਕਿਤਾਬਾਂ ਔਰ ਬਹੁਤ ਸਾਰੇ ਇਲਮ ਦੇ ਮਾਲਕ ਹੋ। ਮੈਂ ਤਾਂ ਬਿਲਕੁਲ ਐਵੇਂ ਕਰਨਾ ਜਿਹਾ ਸਟੂਡੈਂਟ ਸਮਝ ਲਓ ਜਾਂ ਬਸ ਗੱਪਸ਼ੱਪ ਮਾਰਨ ਵਾਲਾ ਬੰਦਾ, ਲੇਕਿਨ ਇਹ ਜਦੋਂ ਅਸੀਂ ਤਾਰੀਖ ਦੇ ਵਿੱਚ ਛਾਤੀ ਪੈਂਦੇ ਹਾਂ ਤਾਂ ਸਾਨੂੰ ਉਸ ਮੰਜ਼ਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸ਼ਖਸੀਅਤ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਪਾਕਿਸਤਾਨ ਵਾਸਤੇ ਸਰਫ ਕਰ ਦਿੱਤਾ, ਜਿਨ੍ਹਾਂ ਨੇ ਆਪਣੀਆਂ ਫੈਮਲੀਆਂ ਆਪਣੇ ਖਾਨਦਾਨ ਪਿੱਛੇ ਰੱਖੇ, ਮੁਲਕ ਬਣਾਉਣ ਵਾਸਤੇ ਵੱਡੀਆਂ ਕੋਸ਼ਿਸ਼ਾਂ ਕੀਤੀਆਂ, ਤਾਰੀਖ ਦਾ ਹਿੱਸਾ ਬਣ ਗਏ, ਪਾਕਿਸਤਾਨ ਦੀ ਤਾਰੀਖ ਦਾ ਇੱਕ ਬਾਬ ਬਣ ਗਏ। ਇਹ ਜਿਹੜਾ ਮੁਲਕ ਸਾਨੂੰ ਮਿਲਿਆ ਇਹ ਐਵੇਂ ਸੌਖਾ ਨਹੀਂ ਮਿਲਿਆ, ਆਸਾਨ ਨਹੀਂ ਮਿਲਿਆ, ਇਹ ਕੋਈ ਐਵੇਂ ਕਿਵੇਂ ਥਾਲੀਏ 'ਚ ਰੱਖ ਕੇ ਕੋਈ ਚੀਜ਼ ਨਹੀਂ ਮਿਲੀ, ਬਲਕਿ ਕਈ ਸਾਲਾਂ ਦੀਆਂ ਕੋਸ਼ਿਸ਼ਾਂ, ਕਈ ਸਾਲਾਂ ਦੀਆਂ ਕੁਰਬਾਨੀਆਂ ਅਤੇ ਬਹੁਤ ਸਾਰੇ ਥੁੱਡੇ ਧੱਕੇ ਔਖੇ ਰਾਹ ਅਬੂਰ ਕਰਨੇ ਪਏ। ਉਹ ਜਿਹੜੇ ਸਾਡੇ ਵੱਡੇ ਹਨ, ਉਹ ਜਿਹੜੇ ਬਜ਼ੁਰਗ ਹਨ, ਸਾਡੇ ਜਿਹੜੇ ਅਬਾਓ ਅਜਦਾਦ ਹਨ, ਜਿਨ੍ਹਾਂ ਨੂੰ ਫਿਕਰ ਆ, ਜਿਹੜੇ ਨਜ਼ਰੀਏ ਪਾਕਿਸਤਾਨ ਦੇ ਕਾਇਲ ਹਨ, ਉਹ ਲੋਕ ਜਿਹੜੇ ਨਜ਼ਰੀਆ ਇਸਲਾਮ 'ਤੇ ਚੱਲਦੇ ਪਏ ਹਨ, ਉਹਨਾਂ ਨੇ ਨਜ਼ਰੀਆ ਪਾਕਿਸਤਾਨ ਅਤੇ ਨਜ਼ਰੀਆ ਇਸਲਾਮ ਨੂੰ ਕਰਕੇ ਦਿਖਾਇਆ। ਬਿਲ ਆਖਿਰ 20ਵੀਂ ਸਦੀ ਦੇ ਵਿੱਚ ਇੱਕ ਮੁਲਕ ਬਣਿਆ, ਇਸ ਮੁਲਕ ਦਾ ਨਾਮ ਪਾਕਿਸਤਾਨ ਆਇਆ, ਜਿਹਦੇ ਵਿੱਚ ਅੱਜ ਅਸੀਂ ਆਜ਼ਾਦ ਫਿਜ਼ਾਵਾਂ ਦੇ ਵਿੱਚ ਘੁੰਮਦੇ ਪਏ ਹਾਂ। ਨਾ ਸਾਨੂੰ ਕੋਈ ਫਿਕਰ ਹੈ, ਨਾ ਕੋਈ ਫਾਕਾ, ਨਾ ਕੋਈ ਡਰ, ਨਾ ਕੋਈ ਟੈਨਸ਼ਨ, ਨਾ ਸਾਨੂੰ ਕੋਈ ਮਜ਼ਹਬੀ ਰੁਕਾਵਟ, ਨਾ ਕੋਈ ਇਬਾਦਤ ਤੋਂ ਸਾਨੂੰ ਰੋਕਦਾ, ਨਾ ਸਾਡੇ ਕੋਈ ਅਕੀਦੇ ਦੇ ਵਿੱਚ ਟੰਗ ਅੜਾਵਣ ਵਾਲਾ। ਇਹ ਅੱਲਾ ਪਾਕ ਦਾ ਕਰਮ ਆ ਅਤੇ ਸਾਡੇ ਬਜ਼ੁਰਗਾਂ ਦੀਆਂ ਕੋਸ਼ਿਸ਼ਾਂ ਹਨ। ਪਾਕਿਸਤਾਨ ਮੂੰਹ 'ਚ ਲਫ਼ਜ਼ ਆਵੇ ਤਾਂ ਮੂੰਹ ਦੇ ਵਿੱਚ ਮਿਠਾਸ ਆ ਜਾਂਦੀ ਹੈ। ਸੋ ਅਗਸਤ ਦਾ ਮਹੀਨਾ, 14 ਅਗਸਤ ਨੂੰ ਅਸੀਂ ਯੋਮ ਆਜ਼ਾਦੀ ਮਨਾਈਨੇ ਆਏ, ਜਸ਼ਨ ਆਜ਼ਾਦੀ ਮਨਾਈਨੇ ਆਏ, ਔਰ ਉਹਦੀਆਂ ਤਿਆਰੀਆਂ ਦੇ ਹਿਸਾਬ ਦੇ ਨਾਲ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਪੂਰੇ ਪਾਕਿਸਤਾਨ ਦੇ ਵਿੱਚ ਚਾਰਿਆਂ ਸੂਬਿਆਂ ਦੇ ਵਿੱਚ, ਕਬੈਲੀ ਇਲਾਕਾ ਜਾਤ ਦੇ ਵਿੱਚ, ਸ਼ੁਮਾਲੀ ਇਲਾਕਾ ਜਾਤ ਦੇ ਵਿੱਚ, ਗਿਲਗਿਤ ਬਲਤਿਸਤਾਨ ਦੇ ਵਿੱਚ, ਘਰ ਘਰ ਦੇ ਉੱਤੇ ਇਸ ਵਕਤ ਪਾਕਿਸਤਾਨੀ ਝੰਡਾ ਲਹਿਰਾ ਰਿਹਾ। ਇਹੋ ਜਿਹਾ ਮੌਸਮ ਹੈ ਜਦੋਂ ਇਹਦੀ ਠੰਡੀ ਹਵਾ ਚੱਲਦੀ ਹੈ ਅਤੇ ਉਹ ਸੋਹਣਾ ਖੂਬਸੂਰਤ ਦਿਲ ਨੂੰ ਭਾਵਣ ਵਾਲਾ ਝੰਡਾ ਪਾਕਿਸਤਾਨ ਦਾ ਜਿਹੜਾ ਹੈ ਉਹ ਸਾਨੂੰ ਹਲਦਾ ਨਜ਼ਰ ਆਉਂਦਾ ਹੈ, ਅਤੇ ਉਵੇਂ ਜਿਵੇਂ ਜਿਵੇਂ ਉਹ ਝੰਡੇ ਹਲਦਾ ਹੈ ਉਵੇਂ ਉਵੇਂ ਸਾਡੇ ਦਿਲ ਨੂੰ ਸਕੂਨ ਮਿਲਦਾ। ਵਤਨ ਨਾਲ ਮੁਹੱਬਤ ਜਿਹੜੀ ਹੁੰਦੀ ਹੈ ਇਮਾਨ ਦਾ ਹਿੱਸਾ ਹੁੰਦਾ ਹੈ, ਔਰ ਇਮਾਨ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਜ਼ਿੰਦਾ ਹੁੰਦੇ ਨੇ, ਜਿਹੜੇ ਕਾਇਮ ਹੁੰਦੇ ਨੇ, ਜਿਨ੍ਹਾਂ ਨੂੰ ਆਜ਼ਾਦੀ ਦੀ ਕੀਮਤ ਦਾ ਪਤਾ ਹੁੰਦਾ ਹੈ।

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ

ਇੱਕ ਵਾਰੀ ਫਿਰ ਜਨਾਬ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ ਅਤੇ ਸਤਿ ਬਿਸਮਿਲ੍ਲਾ ਪ੍ਰੋਗਰਾਮ ਰਾਵੀ ਕਿਨਾਰੇ। ਤੁਹਾਡਾ ਆਪਣਾ ਆਰਜੇ, ਤੁਹਾਡਾ ਆਪਣਾ ਬਿਰਾ ਗੁਲਾਮ ਅਲੀ ਜਾਵੇਦ, ਤੁਹਾਡਾ ਆਪਣਾ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ, ਔਰ ਤੁਹਾਡਾ ਮੇਰਾ ਸਾਥ ਪੂਰੇ 3 ਵਜੇ ਤੱਕ। ਅਗਰ ਤੁਸੀਂ ਮੇਰੇ ਨਾਲ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਅੱਜ ਸਾਡੇ ਤਿੰਨੋਂ ਦੇ ਤਿੰਨੋਂ ਜਿਹੜੇ ਹੈਂ ਤਰੀਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਉਹ ਐਕਟਿਵ ਨੇ, ਔਰ ਤੁਸੀਂ ਸ਼ਾਮਿਲ ਹੋ ਸਕਦੇ ਹੋ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਾਲ ਕਰੋਗੇ, ਔਰ ਕਾਲ ਕਰਨ ਵਾਸਤੇ ਮੇਰਾ ਨੰਬਰ ਜਿਹੜਾ ਹੈ ਇਹ ਜ਼ਰਾ ਨੋਟ ਕਰ ਲਓ ਨਾ ਆਪਣੇ ਮੋਬਾਈਲ ਦੇ ਵਿੱਚ ਕਰ ਲਓ। 042 ਕੋਡ ਹੈ ਸਾਡੇ ਲਾਹੌਰ ਦਾ, ਤੁਹਾਨੂੰ ਪਤਾ ਹੈ। 042 ਤੋਂ ਬਾਅਦ ਤੁਸੀਂ ਮਿਲਾਓਗੇ 111 000101, ਯਾਨੀ 042-111-0001। 042-111-0001 ਇਹ ਸਾਡਾ ਨੰਬਰ ਹੈ, ਇਸ 'ਤੇ ਕਾਲ ਕਰੋਗੇ ਤਾਂ ਤੁਹਾਡੀ ਗੱਲ ਹੋਏਗੀ ਡਾਇਰੈਕਟ ਮੇਰੇ ਦੇ ਨਾਲ। ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮੈਸੇਜ ਕਰਨਾ ਹੈ, ਹੋਰ ਕੋਈ ਗੱਲ ਨਹੀਂ ਕਰਨੀ, ਤਾਂ ਫਿਰ ਤੁਸੀਂ 44711 'ਤੇ ਮੈਸੇਜ ਕਰੋਗੇ। ਔਰ 44711 'ਤੇ ਮੈਸੇਜ ਕਰਨ ਦਾ ਤਰੀਕਾ ਸਮਝ ਲਓ, ਤਾਂ ਕਿ ਉਹ ਤਰੀਕਾ ਠੀਕ ਹੋਵੇਗਾ ਤਾਂ ਮੈਸੇਜ ਮੇਰੇ ਤੱਕ ਪਹੁੰਚੇਗਾ, ਵਰਨਾ ਮੈਸੇਜ ਕਿਧਰੇ ਹੋਰ ਦੇ ਚਲਾ ਜਾਏਗਾ। ਉਹਦਾ ਤਰੀਕਾ ਇਹ ਕਿ ਤੁਸੀਂ ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓਗੇ, ਜਿਸ ਵੇਲੇ ਤੁਸੀਂ ਮੈਸੇਜ ਲਿਖਦੇ ਹੋ ਨਾ, ਮੈਸੇਜ ਲਿਖਦੇ ਹੋ, ਸਭ ਤੋਂ ਪਹਿਲੇ ਕੀ ਲਿਖਣਾ ਤੁਸੀਂ, ਸਭ ਤੋਂ ਪਹਿਲੇ ਤੁਸੀਂ ਲਿਖਣਾ 101, ਯਾਨੀ 101, ਇਹ ਲਿਖਣਾ। ਉਸ ਤੋਂ ਬਾਅਦ ਸਪੇਸ ਦੇਣੀ ਹੈ, ਫਿਰ ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ, ਔਰ ਸੈਂਡ ਕਰ ਦੇਣਾ 44711, ਯਾਨੀ 4471। ਅਤੇ ਜੇ ਤੁਹਾਡਾ ਦਿਲ ਕਰਦਾ ਪਿਆ ਹੋਵੇ ਕਿ ਨਹੀਂ ਅਸੀਂ ਫੇਸਬੁੱਕ 'ਤੇ ਸ਼ਾਮਿਲ ਹੋਣਾ, ਜਿਹਨੂੰ ਮੈਂ ਅਮੂਮਨ ਖੇਸਬੁੱਕ ਆਖਦਾ, ਔਰ ਬੜੇ ਦੋਸਤ ਜਿਹੜੇ ਨੇ ਉਹ ਇਸ ਗੱਲ 'ਤੇ ਹੱਸਦੇ ਨੇ, ਅਤੇ ਫੇਸਬੁੱਕ 'ਤੇ ਆਉਣ ਦਾ ਤਰੀਕਾ ਕਿ ਤੁਸੀਂ ਫੇਸਬੁੱਕ ਦਾ ਪੇਜ ਓਪਨ ਕਰੋ, ਉਸ ਪੇਜ 'ਤੇ ਸਰਚ ਕਰ ਲਓ FM 101 ਲਾਹੌਰ, ਯਾਨੀ FM 101 ਲਾਹੌਰ ਸਰਚ ਕਰੋਗੇ, ਉਹ ਜਦੋਂ ਉਹਦਾ ਅਫੀਸ਼ੀਅਲ ਪੇਜ ਆ ਜਾਏਗਾ, ਉਹਦੇ ਉੱਤੇ ਜਨਾਬ ਆ ਜਿਹੜੀ ਪਹਿਲੀ ਤਸਵੀਰ ਲੱਗੀ ਉਸ ਸੀ, ਉਹ ਮੇਰੀ ਉਸ ਸੀ, ਯਾਨੀ ਆਰਜੇ ਗੁਲਾਮ ਅਲੀ ਜਾਵੇਦ ਦੀ। ਔਰ ਉਸ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੈ, ਉੱਥੇ ਕਮੈਂਟ ਕਰਕੇ ਦੱਸੋਗੇ ਪ੍ਰੋਗਰਾਮ ਕੈਸਾ ਲੱਗ ਰਿਹਾ। ਅੱਛਾ, ਕੁਛ ਲੋਕ ਐਸੇ ਹੁੰਦੇ ਜਿਹੜੇ ਜ਼ਿੰਦਗੀ ਦੇ ਵਿੱਚ ਬਹੁਤ ਪਿਆਰੇ ਹੁੰਦੇ ਹਨ, ਜਿਨ੍ਹਾਂ ਨਾਲ ਜ਼ਿੰਦਗੀ ਜੁੜ ਗਈ ਹੁੰਦੀ, ਜਿਨ੍ਹਾਂ ਨਾਲ ਸਾਹਾਂ ਜੁੜ ਗਈਆਂ ਹੁੰਦੀਆਂ, ਜਿਨ੍ਹਾਂ ਦੇ ਖਾਬ ਅਤੇ ਖਿਆਲਾਂ ਦੇ ਵਿੱਚ ਰਹਿਣਾ ਇਨਸਾਨ ਦਾ ਮੁਕੱਦਰ ਬਣ ਗਿਆ ਹੁੰਦਾ। ਕਦੀ ਕਦੀ ਉਹ ਬੰਦੇ ਇਨਸਾਨ ਕੋਲੋਂ ਦੂਰ ਹੋਣਾ ਲੱਗ ਜਾਂਦੇ ਨੇ, ਜਾਂ ਦੂਰ ਹੋ ਜਾਂਦੇ ਨੇ, ਮਜਬੂਰਨ ਦੂਰ ਹੋਏ, ਜਾਂ ਫਿਰ ਹਾਲਾਤ ਨੇ ਮਜਬੂਰ ਕੀਤਾ, ਜਾਂ ਸ਼ੌਕੀਆ ਮਜਬੂਰ ਹੋ ਗਏ। ਅਤੇ ਉਹ ਜਿਹੜਾ ਦੋਸਤ ਹੈ, ਚਾਹਣ ਵਾਲਾ ਹੁੰਦਾ, ਮੁਹੱਬਤ ਕਰਨ ਵਾਲਾ ਹੁੰਦਾ, ਪਿਆਰ ਕਰਨ ਵਾਲਾ ਹੁੰਦਾ, ਉਹ ਹੁੰਦਾ ਤਕਲੀਫ ਦੇ ਵਿੱਚ, ਅਤੇ ਉਹ ਉਸ ਤਕਲੀਫ ਨੂੰ ਕਦੀ ਕਦੀ ਤਾਂ ਬੜਾ ਬਰਦਾਸ਼ਤ ਕਰਦਾ, ਉਹਨੂੰ ਓਪਨ ਹੀ ਨਹੀਂ ਕਰਦਾ, ਦੱਸਦਾ ਹੀ ਨਹੀਂ, ਔਰ ਕਦੀ ਕਦੀ ਵਿਚਾਰਾ ਫਿਰ ਬੇਵੱਸ ਹੋ ਜਾਂਦਾ। ਜਦੋਂ ਬੇਵੱਸ ਹੋ ਜਾਂਦਾ, ਫਿਰ ਉਹਦੇ ਕੋਲ ਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਉਹਦੇ ਮੂੰਹ ਦੇ ਵਿੱਚੋਂ ਕੁਛ ਐਸੇ ਅਲਫਾਜ਼ ਨਿਕਲਦੇ ਨੇ ਜਿਹਦੇ ਵਿੱਚ ਉਹ ਇਜ਼ਹਾਰ ਹੁੰਦਾ, ਜਿਹਦੇ ਵਿੱਚ ਉਹ ਦਰਦ ਭਰੀ ਕਹਾਣੀ ਹੁੰਦੀ, ਜਿਹਦੇ ਵਿੱਚ ਉਹਦੇ ਦੁੱਖ ਪਰੋਏ ਹੁੰਦੇ ਨੇ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਮੈਸੇਜ ਕਨਵੇ ਕਰੇ ਉਸ ਤੱਕ ਜਿਹਨੂੰ ਆਪਣਾ ਗਮ ਜਾਂ ਦੁੱਖ ਦੱਸਣਾ ਚਾਹੁੰਦਾ। ਬਾਜ਼ ਔਕਾਤ ਉਹ ਗਮ ਦੁੱਖ ਵਾਲੇ ਜਿਹੜੇ ਨੇ ਉਹਦੀ ਗੱਲ ਸੁਣ ਵੀ ਲੈਂਦੇ ਨੇ, ਅਮਲ ਵੀ ਕਰ ਲੈਂਦੇ ਨੇ, ਔਰ ਬਾਜ਼ ਔਕਾਤ ਉਹਦੀਆਂ ਜਿਹੜੀਆਂ ਹਾਵਾਂ ਨੇ, ਹੰਝੂ ਨੇ, ਸਾਹਾਂ ਠੰਡੀਆਂ ਜਿਹੜੀਆਂ ਨੇ, ਉਹ ਐਵੇਂ ਜ਼ਾਇਆ ਹੁੰਦੀਆਂ ਨੇ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ ਰਜ਼ਾ ਚੌਧਰੀ, ਔਰ ਰਜ਼ਾ ਚੌਧਰੀ ਨੇ ਆਖਿਆ ਪ੍ਰੋਗਰਾਮ ਦਾ ਆਗਾਜ਼ ਸਟਾਰਟ ਬੜਾ ਅੱਛਾ ਕੀਤਾ ਹੈ, ਔਰ ਜਿਹੜੀ ਪਾਕਿਸਤਾਨ ਅਤੇ ਤਰੀਕ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਹੈ, ਬੜੀ ਸੋਹਣੀ ਗੱਲ ਕੀਤੀ ਨੇ, ਗੱਲ ਦੇ ਵਿੱਚ ਜੋੜ ਬੜਾ ਹੈ, ਰਬਤ ਬੜਾ ਹੈ। ਬਹੁਤ ਸ਼ੁਕਰੀਆ ਭਾਈ ਰਜ਼ਾ, ਤੁਸੀਂ ਜਿੰਦੇ ਰਹੋ, ਸਲਾਮਤ ਰਹੋ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਮਿਹਰਬਾਨੀਆਂ। ਰਿਮਸ਼ਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਈਆਂ। ਰਿਮਸ਼ਾ ਨੂੰ ਭਾਈ ਸਾਰੇ ਤੁਸੀਂ ਲੋਕ ਜਿਹੜੇ ਨਾ ਉਹ ਮੁਬਾਰਕ ਦਿਵਿਆ ਹੈ, ਉਹ ਪ੍ਰੋਗਰਾਮ ਨਹੀਂ ਸੁਣ ਰਹੇ, ਲੇਕਿਨ ਉਹਨਾਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਔਰ ਦੱਸਿਆ ਕਿ ਮੈਂ ਜਨਾਬ ਮੇਰੀ ਹੋ ਗਈ ਹੈ ਸ਼ਾਦੀ, ਔਰ ਸ਼ਾਦੀ ਹੋ ਕੇ ਅਤੇ ਮੈਂ ਚਲੀ ਗਈ ਹਾਂ ਗੁਜਰਾਂਵਾਲੇ, ਅੱਜ ਕੱਲ੍ਹ ਗੁਜਰਾਂਵਾਲੇ ਦੇ ਵਿੱਚ ਹਾਂ, ਅਤੇ ਤੁਹਾਡੇ ਨਸ਼ਰੀਆਤ ਮੇਰੇ ਕੋਲ ਨਹੀਂ ਆਉਂਦੀਆਂ। ਮੈਂ ਫਿਰ ਉਹਨਾਂ ਨੇ ਆਖਿਆ ਵੀ ਨੈੱਟ ਜਿਹੜੀ ਸਾਡੀ ਵੈਬਸਾਈਟ ਹੈ ਉਸ 'ਤੇ ਤੁਸੀਂ ਸੁਣ ਸਕਦੇ ਹੋ, ਲੇਕਿਨ ਰਿਮਸ਼ਾ ਨੇ ਸਾਰਿਆਂ ਨੂੰ ਸਲਾਮ ਆਖਿਆ ਨੇ। ਉਹਨਾਂ ਆਖਿਆ ਜੀ, ਉਹ ਬਲਕਿ ਉਹ ਬਹੁਤ ਸਾਰੀ ਇੱਕ ਲੰਬੀ ਲਿਸਟ ਬੋਲ ਰਹੀਆਂ ਸਨ, ਉਹ ਸਾਰੀ ਲਿਸਟ ਤਾਂ ਮੈਨੂੰ ਨਹੀਂ ਯਾਦ ਰਹਿੰਦੀ, ਤੁਹਾਨੂੰ ਪਤਾ ਐਵੇਂ ਬੋਲਾ ਜਿਹਾ ਤਾਂ ਹਾਂ। ਬਹਰਹਾਲ ਉਹ ਜਿਨ੍ਹਾਂ ਨੂੰ ਸਲਾਮ ਭੇਜਦਿਆਂ, ਉਹਨਾਂ ਨੇ ਸਾਰਿਆਂ ਦਾ ਉਹਨਾਂ ਦਾ ਨਾਮ ਲਿਆ ਔਰ ਸਲਾਮ ਦਿੱਤੇ ਨੇ ਔਰ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ। ਉਜ਼ਮਾ ਖਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਔਰ ਰੁਬੀਨਾ ਜੱਟੀ ਸਾਹਿਬਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਆਖਦੀਆਂ ਨੇ ਪ੍ਰੋਗਰਾਮ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਯਕੀਨਨ ਅੱਛਾ ਹੋ ਰਿਹਾ, ਮੈਂ ਸੁਣ ਰਹੀ ਹਾਂ ਔਰ ਦੁਆ ਕਰ ਰਹੀ ਹਾਂ ਤੁਹਾਡੇ ਵਾਸਤੇ, ਔਰ ਮੌਸਮ ਜਿਸ ਤਰ੍ਹਾਂ ਦਾ ਹੈ ਉਸ ਮੌਸਮ ਦੇ ਹਿਸਾਬ ਦੇ ਨਾਲ ਹੈ, ਤੁਸੀਂ ਗੀਤ ਵੀ ਅੱਜ ਉਸੇ ਤਰ੍ਹਾਂ ਦੇ ਲਾ ਰਹੇ ਹੋ, ਤਾਂ ਮੈਨੂੰ ਲੱਗ ਗਿਆ ਕਿ ਤੁਸੀਂ ਬਿਲਕੁਲ ਦਿਲ ਨਾਲ ਪ੍ਰੋਗਰਾਮ ਕਰ ਰਹੇ ਹੋ। ਰੁਬੀਨਾ ਸਾਹਿਬਾ ਤੁਹਾਡਾ ਸ਼ੁਕਰੀਆ, ਮਿਹਰਬਾਨੀਆਂ। ਔਰ ਉਹ ਆਖਦੀਆਂ ਹਨ, ਬਲਕਿ ਮੇਰੇ ਜ਼ਹਿਨ 'ਚ ਇਹ ਆ ਕਿ ਅੱਜ ਹੀ ਉਹ ਜਿਹਾ ਮੌਸਮ ਹੈ ਲਾਹੌਰ ਦੇ ਵਿੱਚ, ਬੜਾ ਪਿਆਰਾ ਮੌਸਮ ਹੈ, ਠੰਡੀ ਹਵਾ ਚੱਲੀ ਹੋਈ ਹੈ, ਘਰਾਂ ਦੇ ਵਿੱਚ ਤਾਂ ਸ਼ਾਇਦ ਇਤਨੀ ਠੰਡੀ ਹਵਾ ਨਹੀਂ ਲੱਗ ਰਹੀ, ਲੇਕਿਨ ਜਿਸ ਵੇਲੇ ਤੁਸੀਂ ਬਾਹਰ ਨਿਕਲੋਗੇ, ਰੋਡ 'ਤੇ ਨਿਕਲੋਗੇ, ਪਾਰਕ ਜਾਓਗੇ ਜਾਂ ਖੁੱਲ੍ਹੇ ਇਲਾਕੇ ਦੇ ਵਿੱਚ ਜਾਓਗੇ, ਤਾਂ ਫਿਰ ਤੁਹਾਨੂੰ ਅੰਦਾਜ਼ ਹੋਏਗਾ ਕਿ ਅਰਜ ਗੁਲਾਮ ਲਈ ਜਾਵੇ ਜਿਹੜੀ ਗੱਲ ਕਰ ਰਿਹਾ ਉਹ ਵਾਕਿਆ ਹੀ ਠੀਕ ਹੈ, ਔਰ ਅੱਛੀ ਜਿਹੜੀ ਪਿਆਰੀ ਠੰਡੀ ਮਿੱਠੀ ਸੋਹਣੀ ਹਵਾ ਹੈ ਉਹ ਚੱਲਦੀ ਪਈ ਹੈ, ਔਰ ਮੇਰੀ ਕੋਸ਼ਿਸ਼ ਵੀ ਹੈ ਕਿ ਜਿਸ ਤਰ੍ਹਾਂ ਦਾ ਮੌਸਮ ਹੈ ਉਸੇ ਤਰ੍ਹਾਂ ਦੀ ਤੁਹਾਡੇ ਨਾਲ ਗੱਲ ਕਰਾਂ, ਉਸੇ ਤਰ੍ਹਾਂ ਦੇ ਗੀਤ ਸੁਣਾਵਾਂ ਤੁਹਾਨੂੰ, ਅਤੇ ਅੱਜ ਕੀ ਪਕਾਈਏ, ਇਹ ਘਰ ਘਰ ਦੀ ਕਹਾਣੀ ਅੱਜ ਜ਼ਰੂਰ ਹੋਏਗੀ, ਅੱਗੇ ਦਾ ਮੈਨੂੰ ਨਹੀਂ ਪਤਾ। ਅਤੇ ਕੁਛ ਲੋਕ ਤਾਂ ਉੱਥੇ ਚਿਪਸ ਵਗੈਰਾ ਬਣਾ ਲੈਣਗੇ, ਕੁਛ ਪਕੌੜੇ ਸਮੋਸੇ ਬਣਾ ਲੈਣਗੇ, ਕੁਛ ਕਬਾਬ ਤਲ ਲੈਣਗੇ, ਕੁਛ ਚਟਪਟੀਆਂ ਚੀਜ਼ਾਂ ਬਣਾ ਲੈਣਗੇ, ਕੁਛ ਸਪਾਈਸੀ ਚੀਜ਼ਾਂ ਬਣਾ ਲੈਣਗੇ। ਵੈਸੇ ਮੈਨੂੰ ਤੁਸੀਂ ਸਹੀ ਦੱਸਣਾ ਪਲੀਜ਼, ਕਿ ਅੱਜ ਇਸ ਮੌਸਮ ਦੇ ਵਿੱਚ ਤੁਹਾਡੇ ਮਾਇੰਡ ਦੇ ਵਿੱਚ ਕੀ ਹੈ, ਕੀ ਪਕਾਉਣਾ ਚਾਹ ਰਹੇ ਹੋ। ਟਾਪਿਕ ਕਤਨ ਨਹੀਂ ਹੈ, ਲੇਕਿਨ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਆ, ਕਿਸੇ ਪਾਸੇ ਅੱਛੀ ਡਿਸ਼ ਹੋਈ, ਔਰ ਤੁਹਾਨੂੰ ਪਤਾ ਮੇਰੇ ਮੂੰਹ 'ਚ ਮੁੜ ਜਲਦੀ ਨਾਲ ਪਾਣੀ ਵੀ ਆ ਜਾਂਦਾ, ਅਤੇ ਸ਼ਾਇਦ ਮੈਂ ਉਸ ਪਾਸੇ ਟੁਰ ਪਵਾਂ, ਅਤੇ ਤੁਸੀਂ ਮੈਨੂੰ ਦੱਸਣਾ ਕਿ ਅੱਜ ਕੀ ਪਕਾਈਏ, ਮੌਸਮ ਦੇ ਹਿਸਾਬ ਦੇ ਨਾਲ ਤੁਸੀਂ ਕਿਹੜੀ ਚੀਜ਼ਾਂ ਬਣਾ ਰਹੇ ਹੋ। ਅਸਲ 'ਚ ਇੱਕ ਥੋੜ੍ਹਾ ਜਿਹਾ ਕੰਸੈਪਟ ਹੁੰਦਾ ਜਿਹੜਾ ਚੱਲਿਆ ਜਾਂਦਾ ਹੈ ਦੂਜੇ ਸੁਣਨ ਵਾਲਿਆਂ ਨਾਲ, ਅਤੇ ਉਹ ਵੀ ਆਪਣਾ ਜ਼ਰਾ ਟੇਸਟ, ਜ਼ੈਕਾ ਜਾਂ ਫਿਰ ਮੂਡ ਜਿਹੜਾ ਨੇ ਉਹ ਚੇਂਜ ਕਰਦੇ ਨੇ। ਖੈਰ, ਗੱਲਾਂ ਤਾਂ ਹੁੰਦੀਆਂ ਰਹਿਣਗੀਆਂ, ਅਤੇ ਕਦੀ ਕਦੀ ਲੋਕਾਂ ਨੂੰ ਪਿਆਰ ਮੁਹੱਬਤ ਰਾਸ ਆ ਜਾਂਦਾ, ਔਰ ਕਦੀ ਕਦੀ ਉਹ ਪਿਆਰ ਮੁਹੱਬਤ ਰਾਸ ਨਹੀਂ ਆਉਂਦਾ, ਉਹ ਫਿਰ ਰੁੱਲ ਜਾਂਦੇ ਨੇ। ਬਾਜ਼ ਔਕਾਤ ਲੋਕ ਰੁਲਣ ਨੂੰ ਵੀ ਆਪਣਾ ਸਕੂਨ ਮਹਿਸੂਸ ਕਰਦੇ ਨੇ, ਔਰ ਬਾਜ਼ ਔਕਾਤ ਫਿਰ ਦੁਨੀਆ ਤੋਂ ਅਲੱਗ ਥਲੱਗ ਹੋ ਕੇ ਆਪਣੀ ਕਿਸੇ ਨਗਰੀ ਦੇ ਵਿੱਚ ਆਬਾਦ ਹੋ ਜਾਂਦੇ ਨੇ। ਆਪਣੇ ਖਿਆਲਾਤ ਦੀ ਸਲਤਨਤ ਦੇ ਵਿੱਚ ਉਹਨਾਂ ਦੀ ਸੁਬਹ ਸ਼ਾਮ ਗੁਜ਼ਰਦੀ ਹੈ, ਤਾਰਿਆਂ ਨਾਲ ਉਹਨਾਂ ਦੀ ਗੱਲ ਹੁੰਦੀ ਹੈ, ਆਸਮਾਨ ਦੇ ਨਾਲ ਉਹਨਾਂ ਮੱਥਾ ਲਾਇਆ ਹੁੰਦਾ, ਔਰ ਮੌਸਮ ਅਤੇ ਹਵਾ ਨੂੰ ਮੁਜਰਿਮ ਬਣਾ ਪੈਂਦੇ ਨੇ।

ਪਿਛਲੇ ਦਿਨ ਮੈਟ੍ਰਿਕ ਦਾ ਰਿਜ਼ਲਟ ਆਇਆ, ਮਾਸ਼ਾਅੱਲਾ ਬੱਚਿਆਂ ਨੇ ਬਹੁਤ ਕਾਮਯਾਬੀ ਹਾਸਿਲ ਕੀਤੀ ਹੈ। ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਇਹ ਨਵੀਂ ਜਨਰੇਸ਼ਨ ਨੇ ਇਹ ਵਾਕਿਆ ਸਾਬਿਤ ਕੀਤਾ ਕਿ ਅਸੀਂ ਲੇਟੈਸਟ ਹੈ, ਔਰ ਲੇਟੈਸਟ ਜਿਹੜੀ ਸਾਡੀ ਹੈ ਸਪੀਡ ਉਹ ਬਾਕੀਆਂ ਨਾਲੋਂ ਤੇਜ਼ ਹੈ। ਬੜਾ ਅੱਛਾ ਰਿਜ਼ਲਟ ਆਇਆ ਮੈਟ੍ਰਿਕ ਦਾ, ਵਾਲਦੈਨ ਬੜੇ ਖੁਸ਼ ਨੇ, ਬੱਚੇ ਬੜੇ ਖੁਸ਼ ਨੇ, ਔਰ ਜਿਨ੍ਹਾਂ ਨੇ ਮਿਹਨਤ ਕੀਤੀ ਵਾਕਿਆ ਉਹਨਾਂ ਨੂੰ ਮਿਹਨਤ ਦਾ ਫਲ ਮਿਲਿਆ। ਜਿਹੜੇ ਕੁਝ ਬੱਚੇ ਕੋਈ ਥੋੜ੍ਹੇ ਨੰਬਰ ਲੈ ਨੇ ਬਦਕਿਸਮਤੀ ਨਾਲ, ਜਾਂ ਪੇਪਰ ਅਟੈਂਪਟ ਕਰਦੇ ਹੋ ਪ੍ਰੋਪਰ ਅਟੈਂਪਟ ਨਹੀਂ ਕਰ ਸਕੇ, ਜਾਂ ਫਿਰ ਉਹਨਾਂ ਦੌਰਾਨ ਸਟੱਡੀ ਜਿਹੜਾ ਸੁਸਤੀ ਦਾ ਮੁਜ਼ਾਹਰਾ ਕੀਤਾ, ਗੈਰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕੀਤਾ, ਜਾਂ ਕਿਸੇ ਬੱਚੇ ਨਾਲ ਜਿਹੜੀ ਕੋਈ ਐਮਰਜੈਂਸੀ ਬਣ ਗਈ, ਔਰ ਐਮਰਜੈਂਸੀ ਦੀ ਵਜ੍ਹਾ ਤੋਂ ਬੱਚਾ ਆਪਣੇ ਅੱਛੇ ਨੰਬਰ ਨਹੀਂ ਹਾਸਿਲ ਕਰ ਸਕਿਆ, ਮਾਯੂਸ ਨਹੀਂ ਹੋਣਾ। ਇਹ ਗੱਲ ਮੇਰੀ ਯਾਦ ਰੱਖਿਆ ਕਿ ਕੋਈ ਟਾਪ ਕਰਨ ਵਾਲਾ ਬੰਦਾ ਨਹੀਂ ਹੁੰਦਾ ਕਿ ਜਿਹੜਾ ਹਮੇਸ਼ਾ ਉਹ ਟਾਪ ਹੀ ਕਰਦਾ ਰਹਿੰਦਾ, ਜਿਹੜੇ ਨਾਰਮਲ ਸਟੂਡੈਂਟ ਹੁੰਦੇ ਨੇ, ਦਰਮਿਆਨੇ ਮਾਰਕਸ ਵਾਲੇ ਹੁੰਦੇ ਨੇ, ਉਹ ਜ਼ਿਆਦਾ ਲੋਕਾਂ ਤੋਂ ਜ਼ਿਆਦਾ ਅੱਗੇ ਨਿਕਲ ਜਾਂਦੇ ਨੇ ਔਰ ਕਾਮਯਾਬ ਹੋ ਜਾਂਦੇ ਨੇ। ਸੋ ਅਗਰ ਵਾਲਦੈਨ ਜਿਹੜੇ ਮੇਰੇ ਸੁਣਦੇ ਪਏ ਨੇ ਔਰ ਉਹ ਇਸ ਗੱਲ ਨਾਲ ਟੱਚੀ ਨੇ, ਅਤੇ ਉਹ ਇਹ ਗੱਲ ਜ਼ਹਿਨ ਹੀ ਰੱਖਣ ਕਿ ਬੱਚੇ ਦੇ ਅਗਰ ਥੋੜ੍ਹੇ ਨੰਬਰ ਵੀ ਆ ਗਏ ਤਾਂ ਇਹਦਾ ਮਤਲਬ ਨਹੀਂ ਕਿ ਉਹ ਜ਼ਿੰਦਗੀ ਦੀ ਦੌੜ 'ਚ ਹਾਰ ਗਿਆ, ਜਾਂ ਉਹਦੀ ਕਿਸਮਤ ਮਾੜੀ ਹੈ, ਜਾਂ ਉਹ ਪਿੱਛੇ ਰਹਿ ਗਿਆ। ਐਸਾ ਕਤਨ ਨਹੀਂ ਹੁੰਦਾ। ਅੱਲਾਹ ਪਾਕ ਨੇ ਕਿਹਦੀ ਕੀ ਕਿਸਮਤ ਲਿਖੀ, ਉਹਦੇ ਕਿਸਮਤ ਦੇ ਵਿੱਚ ਕਿਹੜਾ ਰਿਜ਼ਕ ਹੈ, ਕਿਹੜੀ ਇੱਜ਼ਤ ਹੈ, ਕਿਹੜੀ ਕਾਮਯਾਬੀ ਹੈ, ਇਹ ਤੁਹਾਨੂੰ ਨਹੀਂ ਪਤਾ। ਸੋ ਇਸ 'ਤੇ ਮਾਯੂਸ ਹੋਣ ਦੀ ਲੋੜ ਕੋਈ ਨਹੀਂ। ਜਿਹਨਾਂ ਬੱਚਿਆਂ ਨੇ ਅੱਛੇ ਨੰਬਰ ਹਾਸਿਲ ਕੀਤੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ, ਉਹਨਾਂ ਦੇ ਵਾਲਦੈਨ ਨੂੰ ਮੁਬਾਰਕਬਾਦ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮੁਬਾਰਕਬਾਦ, ਔਰ ਜਿਹੜੇ ਅੱਲਾਹ ਨਾ ਕਰੇ ਕਿਸੇ ਵਜ੍ਹਾ ਤੋਂ ਕੋਈ ਸਪਲੀ ਆ ਗਈ ਕਿਸੇ ਸਬਜੈਕਟ ਦੇ ਵਿੱਚ ਫੇਲ ਹੋ ਗਏ ਨੇ, ਤਾਂ ਕੋਈ ਗੱਲ ਨਹੀਂ, ਉਹ ਰਿਪੀਟ ਕਰ ਲੈਣਗੇ। ਉਹਨਾਂ ਨੂੰ ਮਾਯੂਸ ਨਹੀਂ ਕਰਨਾ, ਡਿਸਹਾਰਟ ਨਹੀਂ ਕਰਨਾ, ਅਤੇ ਉਹਨਾਂ ਨੂੰ ਦਬਾਉਣਾ ਨਹੀਂ। ਅਮਨਤ ਗਾਰਡ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਮਨਤ ਗਾਰਡ ਦੱਸਦੇ ਨੇ ਕਿ ਮੇਰੀ ਬੇਟੀ ਨੇ ਬੜੇ ਅੱਛੇ ਨੰਬਰ, ਬਹੁਤ ਅੱਛੇ ਨੰਬਰ, ਐਕਸੀਲੈਂਟ ਜਿਹੜੀ ਹੈ ਪੋਜੀਸ਼ਨ ਉਸ ਹਾਸਿਲ ਕੀਤੀ ਹੈ, ਅਤੇ ਮੈਂ ਬੜਾ ਖੁਸ਼ ਹਾਂ। ਔਰ ਉਹ ਵੀ ਕਿ ਬੱਚੀ ਦਿਹਾਤ ਦੇ ਵਿੱਚ ਬੈਠੀ ਆ, ਨਾ ਕੋਈ ਇਤਨੀ ਸਹੂਲੀਅਤ ਆ, ਨਾ ਕੁਛ, ਉਹਦੇ ਬਾਵਜੂਦ ਉਸਨੇ ਮੇਰੀਆਂ ਜਿਹੜੀਆਂ ਉਮੀਦਾਂ ਹੈ ਉਸ 'ਤੇ ਉਹ ਪੂਰਾ ਉਤਰੀਏ। ਅਤੇ ਅਮਨਤ ਬਾਈ, ਅਸੀਂ ਵੀ ਤੁਹਾਨੂੰ ਮੁਬਾਰਕਬਾਦ ਆਖਦੇ ਹਾਂ, ਢੇਰ ਸਾਰੀ ਮੁਬਾਰਕਬਾਦ ਆਖਦੇ ਹਾਂ, ਆਪਣੀ ਭਤੀਜੀ ਵਾਸਤੇ ਮੁਬਾਰਕਾਂ, ਔਰ ਸਾਡਾ ਜਿਹੜੀ ਹੈ ਸ਼ਾਬਾਸ਼, ਔਰ ਸਾਡੀ ਮੁਬਾਰਕ ਉਹ ਤੁਸੀਂ ਉਹਨਾਂ ਤੱਕ ਪਹੁੰਚਾਉਣੀ ਹੈ। ਲਤੀਫ ਮੁਗਲ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਲਤੀਫ ਮੁਗਲ ਨੇ ਵੀ ਪ੍ਰੋਗਰਾਮ ਨੂੰ ਪਸੰਦ ਕੀਤਾ, ਉਹਨਾਂ ਆਖਿਆ ਜਿਹੜੀ ਗੱਲ ਤੁਸੀਂ ਕੀਤੀ ਅੱਜ ਕੀ ਪਕਾਈਏ, ਸੋਹਣੀ ਗੱਲ ਕੀਤੀ ਨੇ। ਮੈਂ ਵੀ ਜ਼ਰਾ ਘਰ ਫੋਨ ਕਰਕੇ ਪੁੱਛਦਾ ਕਿ ਉਹਨਾਂ ਦਾ ਅੱਜ ਕੀ ਸ਼ਡਿਊਲ ਹੈ, ਅੱਜ ਕੀ ਪਕਾਈਏ, ਅਤੇ ਕਿਹੜਾ ਟੋਪਿਕ ਡਿਸਕਸ ਹੋ ਰਿਹਾ, ਔਰ ਅੱਜ ਕੀ ਪਕਾਈਏ ਦੇ ਤਹਿਤ ਉਹ ਸਾਨੂੰ ਕੀ ਖਵਾ ਰਹੇ ਨੇ। ਲਤੀਫ ਮੁਗਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਟੈਲੀਫੋਨ ਦੀਆਂ ਕਾਲਾਂ ਜਿਹੜੀਆਂ ਨੇ ਉਹ ਆਉਂਦੀਆਂ ਪਈਆਂ ਨੇ, ਬੱਤੀਆਂ ਜਲਦੀਆਂ ਪਈਆਂ ਨੇ, ਮੈਂ ਵੇਖਦਾ ਪਿਆ, ਲੇਕਿਨ ਮਜਬੂਰੀ ਇਹ ਹੁੰਦੀ ਹੈ ਕਿ ਜਦੋਂ ਬੰਦਾ ਬੋਲ ਰਿਹਾ ਹੋਵੇ ਉਦੋਂ ਫਿਰ ਫੋਨ ਤਾਂ ਨਹੀਂ ਸੁਣ ਰਿਹਾ ਹੁੰਦਾ, ਕਿਉਂਕਿ ਲਾਈਵ ਕਾਲ ਦਾ ਟਾਈਮ ਤਾਂ ਜੇ ਹੋਇਆ ਨਹੀਂ, ਤਾਂ ਤੁਸੀਂ 4471 'ਤੇ ਜਾਂ ਫੇਸਬੁੱਕ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਜਿਵੇਂ ਕਿ ਬਿਲਾਲ ਪਰਦੇਸੀ ਔਰ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਚਿਨਿਓਟ ਤੋਂ ਆਖਦੇ ਨੇ ਕੀ ਹਾਲ ਚਾਲ ਹੈ, ਇੱਕ ਛੋਟੀ ਸੀ ਫਰਮਾਇਸ਼ ਹੈ ਜਨਾਬ, ਚੂੜੀਆਂ ਫਿਲਮ ਕਾ ਸੌਂਗ ਗਾਣਾ ਸੁਣਾ ਦੋਏ, ਔਰ ਕਾਲ ਨੰਬਰ ਦੁਬਾਰਾ ਬਤਾ ਦੇ, ਔਰ ਬਾਤ ਕਰਨੀ ਹੈ, ਆਪਕਾ ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ, ਬਹੁਤ ਸ਼ੁਕਰੀਆ ਚਿਨੋਟੀ ਸਾਹਿਬ, ਖਰੀਆ ਅਤੇ ਬਿਲਾਲ ਬਾਈ, ਔਰ ਨੰਬਰ ਮੇਰਾ ਹੈ 042, ਯਾਨੀ 042 ਤਾਂ ਲਾਹੌਰ ਦਾ ਕੋਡ ਹੈ, 042-111-000-101, ਯਾਨੀ 042-111-001, ਇਸ 'ਤੇ ਤੁਸੀਂ ਕਾਲ ਕਰੋਗੇ ਤਾਂ ਤੁਹਾਡੇ ਨਾਲ ਮੇਰੀ ਗੱਲ ਹੋ ਜਾਏਗੀ। ਚੂੜੀਆਂ ਫਿਲਮ ਦਾ ਕੋਈ ਨਾ ਕੋਈ ਗਾਣਾ ਤੁਹਾਨੂੰ ਜ਼ਰੂਰ ਸੁਣੇ, ਇਸ ਤਰ੍ਹਾਂ ਪਰੇਸ਼ਾਨ ਨਹੀਂ ਹੋਣਾ, ਬਲਕਿ ਯਾਰ ਮੇਰੀ ਗੱਲ ਸੁਣੋ ਨਾ, ਮੇਰੇ ਕੋਲੋਂ ਮੰਨੋ, ਮੇਰੀ ਗੱਲ ਸੁਣ ਲਓ, ਆਹ ਗੀਤ ਸੁਣੋ, ਜੇ ਨਾ ਚੱਸ ਆਵੇ ਤਾਂ ਮੋੜਾਂ ਦੇਣ ਪੈਸੇ ਵਾਪਸ। ਸੋ ਇਹ ਉਹਨਾਂ ਲੋਕਾਂ ਦੇ ਨਾਂ ਜਿਹੜੇ ਬੇਪਰਵਾਹ ਨੇ, ਜਿਹੜੇ ਇੱਕ ਦੂਜੇ ਦਾ ਖਿਆਲ ਨਹੀਂ ਕਰਦੇ, ਜਿਹੜੇ ਇੱਕ ਦੂਜੇ ਦਾ ਅਹਿਸਾਸ ਨਹੀਂ ਕਰਦੇ, ਜਿਹੜੇ ਕਿਸੇ ਦੀ ਮੁਹੱਬਤ ਨੂੰ ਉਹਦੀ ਕਮਜ਼ੋਰੀ ਸਮਝਦੇ ਹੋਇਆ ਉਹਨੂੰ ਨਚਾਉਂਦੇ ਨੇ, ਉਹਨਾਂ ਨੂੰ ਜ਼ਰਾ ਦੱਸੀਏ ਕਿ ਕੀ ਤਕਲੀਫ ਹੁੰਦੀ ਹੈ।

ਲਓ ਜੀ ਅੱਜ ਕੀ ਪਕਾਈਏ ਦੇ ਸਿਲਸਿਲੇ ਦੇ ਵਿੱਚ ਰੈਸਪੋਂਸ ਸਾਨੂੰ ਆਉਣਾ ਸ਼ੁਰੂ ਹੋ ਗਿਆ ਅਬਦੁਲ ਹਮੀਦ ਸਾਹਿਬ ਫਰੂਕਾਬਾਦ ਤੋਂ ਆਖਦੇ ਨੇ ਜੀ ਪਾਏ ਪਕਾਏ ਨੇ ਅਤੇ ਰਜ਼ਾ ਨੂੰ ਵੀ ਆਖੋ ਤੁਸੀਂ ਵੀ ਆ ਜਾਓ ਆਪੀ ਰਿਮਸ਼ਾ ਨੂੰ ਵੀ ਆਖੋ ਅਤੇ ਬਾਕੀ ਸਾਰੇ ਵੀ ਆ ਜਾਓ ਮੈਂ ਅੱਜ ਤੁਹਾਨੂੰ ਪਾਏ ਖਵਾਵਾਂ ਜੋ ਕਿ ਮੌਸਮ ਹੈ ਚੰਗਾ ਅਤੇ ਗਰਮ ਗਰਮ ਪਾਇਆਂ ਦਾ ਗਰਮ ਗਰਮ ਸ਼ੋਰਬਾ ਹੋਵੇ ਉੱਤੋਂ ਧੂੰਆਂ ਜਿਹਾ ਨਿਕਲਦਾ ਪਿਓ ਹੋਵੇ ਜਿਹਨੂੰ ਆਖਦੇ ਨੇ ਹਵਾੜ ਨਿਕਲਦੀ ਪਈ ਹੈ ਅਤੇ ਮੁੜ ਜਾਣੇ ਉੱਤੇ ਕਾਲੀਆਂ ਮਿਰਚਾਂ ਸੱਟੀਆਂ ਹੋਈਆਂ ਹੋਣ ਗਰਮ ਮਸਾਲਾ ਸੁੱਟਿਆ ਹੋਵੇ ਅਤੇ ਫਿਰ ਵੱਡਾ ਹੋਵੇ ਜਿਹੜਾ ਹੈ ਪਿਆਲਾ ਪਿਆਲੇ ਨੂੰ ਮੁੜ ਮੂੰਹ ਲਾ ਕੇ ਉਹਦਾ ਸ਼ੋਰਬਾ ਪੀਤਾ ਹੋਵੇ ਤਾਂ ਲੱਗ ਪਤਾ ਜਾਵੇ ਕਿ ਜਨਾਬ ਮੌਸਮ ਠੰਡਾ ਹੈ ਜਾਂ ਗਰਮ ਹੈ ਜਾਂ ਅਸੀਂ ਗਰਮ ਹੈ ਲੱਗੇ ਪਤਾ ਫਿਰ ਬਿਲਕੁਲ ਅਬਦੁਲ ਹਮੀਦ ਸਾਹਿਬ ਤੁਸੀਂ ਠੀਕ ਆਖਿਆ ਤੁਹਾਡੀ ਦਾਵਤ ਅਸੀਂ ਕਬੂਲ ਕੀਤੀ ਮਨ ਤੋਂ ਲੇਕਿਨ ਇਹ ਬਾਈ ਉਹ ਰਜ਼ਾ ਆਪਣੇ ਕਿਸੇ ਮਸਰੂਫੀਅਤ ਦੇ ਵਿੱਚ ਮੈਂ ਆਪਣੀ ਕਿਸੇ ਮਸਰੂਫੀਅਤ ਦੇ ਵਿੱਚ ਹਾਂ ਬਹਰਹਾਲ ਤੁਹਾਡੀ ਦਾਵਤ ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਗਈ ਅਤੇ ਐਵੇਂ ਸਮਝੋ ਅਸਾਂ ਦਾਵਤ ਖਾ ਲਈ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਮੁਹੰਮਦ ਅਫਜ਼ਲ ਵਸੀਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਪ੍ਰੋਗਰਾਮ ਨੂੰ ਪਸੰਦ ਪਿਆ ਕਰਦੇ ਨੇ ਅਮਾਨਤ ਗਾਰਡ ਫੈਸਲ ਟਾਊਨ ਸ਼ਮਸ਼ੀ ਰੇਡੀਓ ਲਿਸਨਰ ਕਲੱਬ ਕੀ ਤਰਫ ਸੇ ਵੈਲਕਮ ਟੂ ਦੀ ਸ਼ੋ ਬਹੁਤ ਸ਼ੁਕਰੀਆ ਬਾਈ ਬੜੀ ਮਿਹਰਬਾਨੀ ਰਜ਼ਾ ਚੌਧਰੀ ਨੇ ਪਾਕ ਫੌਜ ਨੂੰ ਸਲਾਮ ਆਖਿਆ ਪਾਕ ਫੌਜ ਦੀ ਅਜ਼ਮਤ ਨੂੰ ਬਿਆਨ ਕੀਤਾ ਹੈ ਔਰ ਕੰਵਲ ਨਾਜ਼ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਹੁਮਾ ਸ਼ੇਖ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਆਖਿਆ ਨੇ ਸਲੂਟ ਟੂ ਦੇ ਲਿਸਨਰ ਮੇ ਯੂ ਆਲਵੇਜ਼ ਬੀ ਹੈਪੀ ਐਂਡ ਪ੍ਰੋਸਪੇਰਸ ਆਮੀਨ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਕਿੰਗ ਫਜ਼ਲ ਖਾਨ ਕਾਕੜ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਸ਼ਫਕਤ ਅਲੀ ਖਾਨ ਮਿਊ ਸਾਡੇ ਪ੍ਰੋਗਰਾਮ ਨੂੰ ਸੁਣਿਆ ਸ਼ਫਕਤ ਅਲੀ ਖਾਨ ਮਿਊ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮੁਸ਼ਤਾਕ ਖਾਨ ਮਿਊ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮਾਸਟਰ ਸਲੀਮ ਜਵੇਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਔਰ ਮੇਰਾ ਸੋਹਣਾ ਅਤੇ ਮਨ ਮੋਹਣਾ ਬਿਰਾ ਜਮਾਲ ਬਾਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਪ੍ਰੋਗਰਾਮ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਵੈਲਕਮ ਆਖਸਾਂ ਬਿਸਮਿਲਾ ਆਖਸਾਂ ਜੀ ਆਇਆਂ ਨੂੰ ਆਖਸਾਂ ਔਰ ਮੁਹੰਮਦ ਇਬਰਾਹੀਮ ਸਾਡਾ ਪ੍ਰੋਗਰਾਮ ਖਾਨੇਵਾਲ ਤੋਂ ਸੁਣਦੇ ਪਏ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਕਮਲ ਨਾਜ਼ ਆਖਦੇ ਨੇ ਆਰਜੇ ਗੁਲਾਮ ਅਲੀ ਜਵੇਦ ਸਾਹਿਬ ਕੀ ਹਾਲ ਹੈ ਤੁਹਾਡਾ ਮੈਂ ਬਿਲਕੁਲ ਫਿੱਟ ਹਾਂ ਹਮਦੁੱਲਾ ਮੱਲਾ ਖੇਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਆਖਦੇ ਨੇ ਲੋਕ ਆਪਕੇ ਖਿਲਾਫ ਤਬ ਹੋ ਜਾਤੇ ਹੈ ਜਬ ਆਪ ਉਨਕੇ ਅਖਤਿਆਰ ਮੇ ਰਹਿਣੇ ਸੇ ਇਨਕਾਰ ਕਰ ਦੇਤੇ ਹੈ ਮੁਹੰਮਦ ਤਾਰਿਕ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਆਖਦੇ ਨੇ ਅਸਲਾਮ ਅਲੈਕੁਮ ਪਾਕਿਸਤਾਨ ਮੁਹੰਮਦ ਇਬਰਾਹੀਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਇਹਨਾਂ ਦਾ ਵੀ ਸ਼ੁਕਰੀਆ ਅਬਦੁੱਲਾ ਗੁਜਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਗੁਲਾਬ ਦੇ ਫੁੱਲਾਂ ਨਾਲ ਇਹ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਆ ਗਏ ਔਰ ਵੈਲਕਮ ਕੀਤਾ ਮਿਹਰਬਾਨੀਆਂ ਜੀ ਅਬਦੁੱਲਾ ਗੁਜਰ ਹੁਮਾ ਸ਼ੇਖ ਆਖਦੇ ਨੇ ਇਹ ਸਭੀ ਬੱਚੋਂ ਕੋ ਬਹੁਤ ਬਹੁਤ ਮੁਬਾਰਕ ਹੋ ਜੋ ਪਾਸ ਹੋਏ ਹੈ ਅੱਲਾ ਉਹਨੇ ਕਾਮਯਾਬੀ ਅਤਾ ਕਰੇ ਔਰ ਜੋ ਬੱਚੇ ਮਿਹਨਤ ਕਰ ਰਹੇ ਹੈ ਇਨਸ਼ਾਅੱਲਾ ਅੱਲਾ ਪਾਕ ਉਨਕੀ ਮਿਹਨਤ ਕਾ ਪੂਰਾ ਫਲ ਦੇਗੇ ਮੁਹੰਮਦ ਅਫਜ਼ਲ ਵਸੀਮ ਤੁਹਾਡਾ ਸ਼ੁਕਰੀਆ ਤੁਸੀਂ ਬੜੇ ਸਾਰੇ ਮੈਸੇਜ ਕੀਤੀ ਬੈਠੇ ਹੋ ਗੁਲ ਯਾਸੀਨ ਨਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਦਿਲ ਨਸ਼ੀਨ ਰੇਡੀਓ ਲਿਸਨਰ ਕਲੱਬ ਤੋਂ ਮੁਲਤਾਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਗੁਲ ਯਾਸੀਨ ਨਾਜ਼ ਮਿਹਰਬਾਨੀਆਂ ਹਫੀਜ਼ੁਰ ਰਹਿਮਾਨ ਫੌਜੀ ਅਸਲਾਮ ਸਕਰਦੂ ਤੂੰ ਅਤੇ ਮੁਹੰਮਦ ਇਕਬਾਲ ਮਹਿਦੀ ਇਹਨਾਂ ਦਾ ਸਲਾਮ ਬਹੁਤ ਸ਼ੁਕਰੀਆ ਵਸੀਮ ਅਫਜ਼ਲ ਬਾਈ ਤੁਹਾਡੇ ਮੈਸੇਜ ਹੈ ਨੇ ਕਾਫੀ ਸਾਰੇ ਮੈਨੂੰ ਇਹਦਾ ਅਹਿਸਾਸ ਹੈ ਲੇਕਿਨ ਇੱਕ ਇੱਕ ਮੈਸੇਜ ਪੜ੍ਹਨਾ ਤੁਹਾਨੂੰ ਪਤਾ ਕਿ ਉਹ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਬਹਰਹਾਲ ਤੁਹਾਡੀਆਂ ਮੁਹੱਬਤਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੀਆਂ ਚਾਹਤਾਂ ਦਾ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੋ ਔਰ ਪ੍ਰੋਗਰਾਮ ਦੀ ਇਸ ਰੌਣਕ ਨੂੰ ਵਧਾਈ ਬੈਠੀ ਹੋ ਪਾਕਿਸਤਾਨ ਜ਼ਿੰਦਾਬਾਦ ਦੇ ਬਹੁਤ ਸਾਰੇ ਨਾਰੇ ਫਲੈਗ ਔਰ ਸਟੀਕਰ ਪੋਸਟਰ ਮੇਰੇ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਨੇ ਇਹਨਾਂ ਦਾ ਸ਼ੁਕਰੀਆ ਕਿ ਜਿਹੜੇ ਆਪਣੇ ਮੁਲਕ ਨਾਲ ਮੁਹੱਬਤ ਕਰਦੇ ਨੇ ਮੇਰੇ ਪ੍ਰੋਗਰਾਮ ਨਾਲ ਮੁਹੱਬਤ ਕਰਦੇ ਨੇ ਮੇਰੇ ਨਾਲ ਆਪਣੀ ਚਾਹਤ ਦਾ ਔਰ ਸੱਚੇ ਰਿਸ਼ਤੇ ਦਾ ਵਜੂਦ ਰੱਖਿਓ ਨੇ ਇਹਨਾਂ ਦੀਆਂ ਮਿਹਰਬਾਨੀਆਂ ਲਓ ਜਨਾਬ ਅੱਜ ਇੱਕ ਗੀਤ ਡੈਡੀਕੇਟ ਕਰੀਏ ਅਤੇ ਕਰ ਛੱਡੀਏ ਭਲਾ ਕਿਨ ਨੂੰ ਸਿਰਫ ਔਰ ਸਿਰਫ ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਸਾਰੇ ਮੈਂਬਰਾਂ ਨੂੰ

ਵਾਕਈ ਪਤਾ ਲੱਗ ਗਿਆ ਵੀ ਅੱਜ ਮੌਸਮ ਵੀ ਚੰਗਾ ਤੇ ਪ੍ਰੋਗਰਾਮ ਵੀ ਚੰਗਾ ਫੰਟਾਸਟਿਕ ਹੋ ਰਿਹਾ ਜਿਸ ਵਜ੍ਹਾ ਤੋਂ ਅੱਜ ਕੱਲ੍ਹਾਂ ਬਹੁਤ ਯਕੀਨ ਕਰੋ ਯਕੀਨ ਕਰੋ ਫੋਨ ਦੀ ਬੱਤੀ ਜਿਹੜੀ ਹੈ ਬੰਦ ਹੁੰਦੀ ਹੀ ਨਹੀਂ ਪਈ। ਖਾਨ ਬਾਬਾ ਖਾਨ ਬਾਬਾ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ। ਖਾਨ ਬਾਬਾ ਨੇ ਬੜੀਆਂ ਮੁਹੱਬਤਾਂ ਦਾ ਇਜ਼ਹਾਰ ਕੀਤਾ, ਚਾਹਤਾਂ ਦਾ ਇਜ਼ਹਾਰ ਕੀਤਾ ਔਰ ਵਾਕਿਆ ਹੀ ਲੱਗਾ ਕਿ ਜਿਵੇਂ ਸਾਡੇ ਵੱਡੇ ਨੇ ਬਜ਼ੁਰਗ ਨੇ ਇਸ ਅੰਦਾਜ਼ ਦੇ ਵਿੱਚ ਉਹ ਗੱਲ ਕਰਦੇ ਨੇ, ਅਪਣਾਈਅਤ ਮਹਿਸੂਸ ਹੁੰਦੀ ਹੈ ਔਰ ਇੱਕ ਰਿਸ਼ਤਾ ਮਹਿਸੂਸ ਹੁੰਦਾ। ਖਾਨ ਬਾਬਾ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਫਰੀ ਆਪੀ ਚੁਬੁਰਜੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ, ਆਖਦੀਆਂ ਨੇ ਮੈਂ ਕਾਲ ਮਿਲਾ ਕੇ ਮੈਨੂੰ ਡਾਂਟਦੀਆਂ ਪਈਆਂ। ਇਹ ਨਹੀਂ ਵੀ ਐਵੇਂ ਆਖਣ ਡਾਂਟ ਕੇ ਕਾਲ ਮਿਲਾ ਥੱਕ ਗਈ ਤੁਸੀਂ ਕਾਲ ਹੀ ਨਹੀਂ ਅਟੈਂਡ ਕਰਦੇ। ਮੈਂ ਆਖਿਆ ਜੀ ਮੈਨੂੰ ਪਤਾ ਹੁੰਦਾ ਤਾਂ ਮੈਂ ਚੁਬੁਰਜੀ ਆ ਕੇ ਸੁਣ ਲੈਣੀ ਸੀ। ਔਰ ਫਰੀ ਆਪੀ ਆਖਦੇ ਨੇ ਮਾਂ ਦੀ ਦਾਲ ਪਕਾਈ ਅਤੇ ਸੂਜੀ ਦਾ ਗਰਮ ਗਰਮ ਹਲਵਾ ਬਣ ਰਿਹਾ ਇਸ ਟਾਈਮ। ਅਗਰ ਖਾਣ ਦਾ ਪ੍ਰੋਗਰਾਮ ਹੈ ਤਾਂ ਜਲਦੀ ਆ ਜਾ, ਮੈਂ ਹੁਣ ਵੇਖੋ ਨਾ ਪ੍ਰੋਗਰਾਮ ਤਾਂ ਨਹੀਂ ਛੱਡ ਸਕਦਾ। ਹੁਣ ਤੁਸੀਂ ਆਖੋ ਮੈਂ ਪ੍ਰੋਗਰਾਮ ਛੱਡ ਕੇ ਤੁਹਾਡੇ ਵੱਲ ਹਲਵੇ ਵੱਲ ਭੱਜ ਪਵਾਂ ਤਾਂ ਮੈਨੂੰ ਤਾਂ ਇੰਨਾ ਨੌਕਰੀ ਤੋਂ ਹੀ ਘੱਟ ਛੱਡਣਾ ਅਤੇ ਮੈਂ ਹੋਰ ਮੁੜ ਜਾ ਸਾਂ ਕਿਤੇ, ਮੈਨੂੰ ਤਾਂ ਹੋਰ ਰੱਖਣਾ ਵੀ ਕਿਸੇ ਨਹੀਂ। ਅਲਬੱਤਾ ਹਲਵੇ ਦੀ ਗੱਲ ਕਰਕੇ ਤਾਂ ਬਸ ਦਿਲ ਬਾਗ ਬਾਗ ਹੋ ਗਿਆ। ਲਓ ਜੀ ਸਾਈਦਾ ਸਾਡਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਇਹ ਸਾਈਦਾ ਆਈਆਂ ਨੇ ਸ਼ਾਮਿਲ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਔਰ ਸਲਾਮ ਆਖੇ ਨੇ ਔਰ ਆਖੇ ਨੇ ਇੱਕ ਗੀਤ ਹੈ, ਫੁਰਸਤ ਮਿਲੇ ਬੁਲਾ ਲਿਆ ਕਰ ਗਮ ਦੁਨੀਆ ਦੇ ਭੁਲਾ ਲਿਆ ਕਰ, ਇਹ ਅਗਰ ਮਿਲ ਜਾਵੇ ਤਾਂ ਲਾ ਦਿਓ, ਮੈਂ ਕੋਸ਼ਿਸ਼ ਕਰਦਾ ਅਗਰ ਮਿਲ ਗਿਆ ਤਾਂ ਜ਼ਰੂਰ ਲਾਸਾਂ। ਸਾਈਦਾ ਜੀ ਇਸਲਾਮਾਬਾਦ ਤੋਂ ਜਨਾਬ ਪ੍ਰੋਫੈਸਰ ਇਕਰਾਮ ਸਨ ਸੁਣ ਰਹੇ ਨੇ ਔਰ ਉਹਨਾਂ ਆਖਿਆ ਜੀ ਮੈਂ ਬੜੇ ਅਰਸੇ ਬਾਅਦ ਰੇਡੀਓ ਸੁਣਿਆ ਔਰ ਬੜੇ ਅਰਸੇ ਬਾਅਦ ਕੋਈ ਪ੍ਰੋਗਰਾਮ ਮੈਨੂੰ ਚੰਗਾ ਲੱਗਾ ਅਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ। ਪ੍ਰੋਫੈਸਰ ਇਕਰਾਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਸਲਾਮ ਤੁਹਾਡੇ ਕਬੂਲ ਹੋ ਗਏ ਔਰ ਤੁਸੀਂ ਆਖਿਆ ਅੱਜ ਕੀ ਪਕਾਈਏ ਅਤੇ ਸਾਡੇ ਕੋਲ ਇੱਥੇ ਮਰੀ ਵਿੱਚ ਬੜੀ ਠੰਡ ਹੈ ਅਤੇ ਤੁਹਾਨੂੰ ਦਾਵਤ ਦੀ ਦਿੰਦੇ ਹਾਂ, ਤਸ਼ਰੀਫ ਲਾਇਆ ਆ ਵੇਖਿਆ ਨੇ ਆ ਵੇਖਿਆ ਨੇ ਆ ਮੈਂ ਮੇਰਾ ਖਰਚਾ ਕਰਾਉਣ ਦੇ ਚੱਕਰ ਵਿੱਚ ਨੇ ਪ੍ਰੋਫੈਸਰ ਇਕਰਾਮ ਸਾਹਿਬ, ਮੈਂ ਮਰੀ ਆਵਾਂ ਉਹ ਮੈਂ ਸਦਕੇ ਜਾਵਾਂ ਬੜਾ, ਮੈਂ ਤਾਂ ਭੁੱਖ ਲੱਗੀ ਹੋਈ ਹੋਵੇ ਅਤੇ ਮੈਂ ਛੱਲੀ ਤਾਂ ਗੁਜ਼ਾਰਾ ਕਰ ਲੈਂਦਾ ਅਤੇ ਢੇਰ ਭੁੱਖ ਲੱਗੀ ਹੋਈ ਤਾਂ ਇੱਕ ਸਮੋਸਾ ਨਾਪ ਕੇ ਖਾ ਕੇ ਅਤੇ ਮੈਂ ਦਿਹਾੜੀ ਕੱਢਣ ਵਾਲਾ ਬੰਦਾ ਤਾਂ ਤੁਸੀਂ ਮੈਨੂੰ ਘੁੰਮਣ ਫਿਰਨ ਵਾਸਤੇ ਮਰੀ ਪਿਆ ਦਿਓ, ਬਈ ਮੈਂ ਤਾਂ ਐਡੀ ਜੇ ਇਜਾਜ਼ਤ ਮੈਨੂੰ ਕਾਈ ਨਹੀਂ ਦਿੰਦੀ ਹੈ ਅਤੇ ਜੇ ਢੇਰ ਮੇਰੀ ਸ਼ੌਕ ਹੀ ਨਹੀਂ ਇੱਥੇ ਔਰ ਆ ਜਾਓ ਇੱਥੋਂ ਮੈਨੂੰ ਲੈ ਜਾਓ ਅਤੇ ਮੁੜ ਮੈਨੂੰ ਛੱਡ ਵੀ ਜਾਵੇ।

0: ਲਓ ਜੀ ਨੇਮ ਚੱਧਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਚਨੋੜ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆਖਦੇ ਨੇ ਗਰਮ ਗਰਮ ਜਲੇਬੀਆਂ ਰੋਡ 'ਤੇ ਖਲੋ ਕੇ ਖਾਂਦਾ ਪਿਆ ਅਤੇ ਤੁਸਾਂ ਵੀ ਖਾਵਣੀਆਂ ਅਤੇ ਆ ਆਏ ਮੈਂ ਸਦਕੇ ਜਾਵਾਂ ਔਰ ਮੈਨੂੰ ਫਰੀ ਆਪੀ ਨੇ ਆਖਿਆ ਕਿ ਜਿਹੜੀਆਂ ਖਵਾਤੀਨ ਇਸ ਟਾਈਮ ਕਿਚਨ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਦੇ ਨਾਵੇਂ ਕੋਈ ਗੀਤ ਕਰੋ ਅਤੇ ਸੋ ਜਿਹੜੀਆਂ ਖਵਾਤੀਨ ਮੇਰੀਆਂ ਮਾਵਾਂ ਭੈਣਾਂ ਇਸ ਟਾਈਮ ਕਿਚਨ ਦੇ ਵਿੱਚ ਮਸਰੂਫ਼ ਨੇ ਔਰ ਸਿਰਫ ਕਿਚਨ ਦੇ ਵਿੱਚ ਕੰਮ ਪੀਆਂ ਕਰਦੀਆਂ ਨੇ ਗਰਮੀ ਲੱਗਦੀ ਪਈ ਪਸੀਨੇ ਲੱਗਦੇ ਪਏ ਨੇ ਮਿਰਚਾਂ ਕੱਟਦੀਆਂ ਪਈਆਂ ਨੇ ਮਿਰਚਾਂ ਪੱਟਦੀਆਂ ਪਈਆਂ ਨੇ ਉਹਨਾਂ ਦੇ ਨਾਵੇਂ ਇਹ ਸੋਹਣਾ ਜਿਹਾ ਗੀਤ
1: ਦਿਲ ਜਈ ਚੀਜ਼ ਲੈ ਕੇ
0: ਹੁਣ ਦੱਸੋ ਕਾ ਜਮਾਲ ਭਾਈ ਕੀ

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

ਅਸਲਾਮ ਅਲੈਕੁਮ, ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਤੁਹਾਡਾ ਭਰਾ, ਤੁਹਾਡਾ ਸੱਜਣ, ਤੁਹਾਡਾ ਵੇਲੀ, ਤੁਹਾਡਾ ਦਿਲਦਾਰ ਅਤੇ ਗੁਲਾਮ ਅਲੀ ਜਾਵੇਦ, FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ। ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ। ਅਤੇ ਹੁਣ ਸਾਥ ਰਹਿ ਗਿਆ ਤੁਹਾਡਾ ਮੇਰਾ ਇੱਕ ਘੰਟੇ ਦਾ, ਬਲਕਿ ਇੱਕ ਘੰਟੇ ਤੋਂ ਵੀ ਕਾਫੀ ਕਮ ਰਹਿ ਗਿਆ। ਇਹਦੇ ਵਿੱਚ ਲਾਈਵ ਕਾਲਸ ਹੋਣੀਆਂ, ਲਾਈਵ ਕਾਲ ਦੇ ਵਿੱਚ ਆ ਕੇ ਤੁਸੀਂ ਇਹ ਸਾਂਝ ਪਾਣੀ ਹੈ ਟਾਪਿਕ 'ਤੇ ਗੱਲ ਕਰਨੀ। ਔਰ ਅੱਜ ਦਾ ਟਾਪਿਕ ਭਲਾ ਕੀ ਹੋ ਸਕਦਾ? ਅੱਜ ਦਾ ਟਾਪਿਕ ਥੋੜ੍ਹਾ ਜਿਹਾ ਜਾਣ ਕੇ ਮੈਂ ਹਲਕਾ ਜਿਹਾ ਬਦਲ ਕੇ ਰੱਖਿਆ, ਇਸ ਵਜ੍ਹਾ ਤੋਂ ਕਿ ਮੌਸਮ ਹੈ ਜ਼ਰਾ ਅੱਜ ਪਿਆਰਾ ਪਿਆਰਾ, ਅਤੇ ਪਿਆਰਾ ਜਿਹੇ ਮੌਸਮ ਦੇ ਨਾਲ ਟਾਪਿਕ ਵੀ ਉਸ ਤਰ੍ਹਾਂ ਦਾ ਹੋ ਜਾਏ, ਮੌਜੂ ਵੀ ਅੱਛਾ ਹੋ ਜਾਏ, ਅਤੇ ਤੁਹਾਨੂੰ ਜ਼ਰਾ ਜੋੜੀ ਰੱਖੇਗਾ ਮੇਰੇ ਪ੍ਰੋਗਰਾਮ ਨਾਲ। ਇੱਧੇ ਉੱਧੇ ਹਟਣ ਨਹੀਂ ਦੇਗਾ, ਚੈਨਲ ਚੇਂਜ ਨਹੀਂ ਕਰਨਗਾ, ਕੰਮ ਤੂੰ ਉੱਠਣ ਨਹੀਂ ਦੇਗਾ, ਕਿਧਰੇ ਜਾਣ ਨਹੀਂ ਦੇਗਾ। ਇਸ ਵਾਸਤੇ ਮੈਂ ਟਾਪਿਕ ਰੱਖਿਆ, ਔਰ ਇੰਤਜ਼ਾਰ ਜ਼ਿਆਦਾ ਨਹੀਂ ਕਰਵਾਈਦਾ, ਦੱਸਦਾ ਤੁਹਾਨੂੰ ਕਿ ਟਾਪਿਕ ਕੀ ਹੈ। ਮੈਂ ਨਹੀਂ ਦੱਸਦਾ, ਜਾਓ ਜੋ ਹੁੰਦਾ ਜੇ ਕਰ ਲਓ। ਮੈਂ ਕਿਹੜਾ ਤੁਹਾਡੇ ਕੋਲ ਕੋਈ ਮਿੱਠੀ ਸਵੀਟ ਡਿਸ਼ ਖਾਧੀ ਬੈਠਾ ਹੈ? ਅੱਜ ਦਾ ਸਾਡਾ ਟਾਪਿਕ ਜਿਸ 'ਤੇ ਤੁਸੀਂ ਸਾਂਝ ਪਾਓਗੇ, ਉਹ ਟਾਪਿਕ ਇਹ ਹੈ ਕਿ ਜਿਹੜੀ ਹੈ ਛੋਟੀ ਛੋਟੀ ਲੜਾਈ, ਛੋਟੀ ਛੋਟੀ ਲੜਾਈ ਜਾਂ ਲੜਾਈਆਂ, ਇਹ ਬੇਸ਼ੱਕ ਪਿਆਰ ਦੇ ਅੰਦਾਜ਼ ਦੇ ਵਿੱਚ ਹੋਵਣ ਜਾਂ ਵੈਸੇ ਹੋਵਣ, ਚਿੜ ਚਿੜ ਛੋਟੀ ਮੋਟੀ ਲੜਾਈ, ਨਿੱਕੀ ਨਿੱਕੀ ਗੱਲ ਤੋਂ ਇੱਕ ਦੂਜੇ ਨੂੰ ਖੰਡਣਾ, ਉਹਦੇ ਨਾਲ ਮੱਤਾ ਲਾ ਪਾਉਣਾ, ਅਤੇ ਕਿਆ ਤੁਸੀਂ ਇਸ ਗੱਲ 'ਤੇ ਇਹ ਕੀ ਨਤੀਜਾ ਕੱਢਦੇ ਹੋ ਵੀ ਇਹ ਜਿਹੜੀ ਛੋਟੀਆਂ ਛੋਟੀਆਂ ਲੜਾਈਆਂ ਨੇ, ਇਹ ਰਿਸ਼ਤੇਦਾਰੀ ਨੂੰ, ਤਲਕਦਾਰੀ ਨੂੰ, ਪਿਆਰ ਮੁਹੱਬਤ ਨੂੰ ਮਜ਼ਬੂਤ ਕਰਦੀਆਂ ਨੇ ਜਾਂ ਕਮਜ਼ੋਰ ਕਰਦੀਆਂ ਨੇ? ਮੇਰਾ ਸਵਾਲ ਇਹ ਰਹਿ ਗਿਆ ਕਿ ਛੋਟੀ ਛੋਟੀ ਲੜਾਈ, ਛੋਟੀ ਛੋਟੀ ਗਲਤ ਲੜਾਈ, ਛੋਟੀ ਛੋਟੀਆਂ ਲੜਾਈਆਂ ਜਿਹੜੀਆਂ ਨੇ, ਇਹ ਪਿਆਰ ਮੁਹੱਬਤ ਨੂੰ ਵਧਾਉਂਦੀਆਂ ਨੇ ਜਾਂ ਪਿਆਰ ਮੁਹੱਬਤ ਨੂੰ ਘਟਾਉਂਦੀਆਂ ਨੇ? ਇਹ ਜਿਹੜੀ ਪਿਆਰ ਦੀ ਡੋਰੀ ਉਹਨੂੰ ਮਜ਼ਬੂਤ ਕਰਦੀਆਂ ਨੇ ਜਾਂ ਪਿਆਰ ਦੀ ਡੋਰੀ ਨੂੰ ਕਮਜ਼ੋਰ ਕਰਦੀਆਂ ਨੇ ਨਿੱਕੀਆਂ ਨਿੱਕੀਆਂ ਲੜਾਈਆਂ? ਅਤੇ ਲਓ ਜੀ, ਲੜਾਈਆਂ ਦੀ ਗੱਲ ਹੈ ਅਤੇ ਜਿਹੜੇ ਦੋਸਤ ਇੱਕ ਦੂਜੇ ਤੋਂ ਖਫਾ ਹਨ, ਇੱਕ ਦੂਜੇ ਦੇ ਨਾਲ ਨਾਰਾਜ਼ ਹਨ, ਇਹ ਡੈਡੀਕੇਟ ਕਰਾਂਗਾ ਉਹਨਾਂ ਦੇ ਨਾਵੇਂ, ਔਰ ਉਹਨਾਂ ਨੂੰ ਕਹਾਂਗੇ ਕਿ ਜਾਓ ਸੁਲਾਹ ਕਰ ਲਓ, ਕੋਈ ਗੱਲ ਨਹੀਂ, ਐਵੇਂ ਖੂਨ ਸਾੜਨਾ ਨੇ, ਐਵੇਂ ਦਿਲ ਜਲਾਉਣਾ ਨੇ, ਐਵੇਂ ਇੱਕ ਦੂਜੇ ਨਾਲ ਐਵੇਂ ਖੰਡਣਾ ਜੀ, ਲੋਕਾਂ ਨੂੰ ਮੌਕਾ ਦੇਣਾ ਜੀ, ਹੈ ਬੰਦਿਆਂ ਨੂੰ ਗੱਲਾਂ ਦਾ ਮੌਕਾ ਮਿਲਦਾ, ਆਪ ਵੀ ਬੰਦਾ ਜ਼ਲੀਲ ਹੁੰਦਾ, ਖਾਰ ਹੁੰਦਾ, ਅਤੇ ਸੋ ਬਿਹਤਰ ਹੈ ਕਿ ਕਿਸੇ ਨੂੰ ਮੌਕਾ ਨਾ ਦਿਓ, ਸੁਲਾਹ ਕਰ ਲਓ, ਜਿਹਦੇ ਨਾਲ ਲੜੇ ਹੋਏ ਗਲਤੀ ਉਹਦੀ ਮਾਫ਼ ਚੱਕਰੋ।

ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਮੁੜ ਰੱਖਿਆ ਕਿ ਪ੍ਰੋਗਰਾਮ ਦੀ ਚੱਸ ਨਹੀਂ ਆਉਂਦੀ ਇਹ ਕਾਰਜੀਅਮ ਦਾ ਐਤਵਾਰ ਵਾਲੇ ਦਿਹਾੜੇ ਐਵੇਂ ਜੱਬਲੀਆਂ ਮਾਰ ਕੇ ਟੁਰ ਜਾਂਦਾ ਇਹ ਪ੍ਰੋਗਰਾਮ ਦੇ ਵਿੱਚ ਰੰਗ ਨਾ ਬਰੀਵੇ ਤੇ ਮੁੜ ਰੱਖਿਆ ਹੈ

ਉਹ ਬੇਵਫਾ ਸੋਚੇ ਤੇ ਹਾਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸੀ ਅਵੈਸ ਸ਼ਾਹ ਅਵੈਸ ਕਾਜ਼ਮੀ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਔਰ ਆਖਦੇ ਪਏ ਨੇ ਕਾਫੀ ਮਸਰੂਫ ਆ ਉਹਦੇ ਬਾਵਜੂਦ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਆ ਆਖਦੇ ਨੇ ਅਬਾਸ ਸ਼ੇਖ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ ਪ੍ਰੋਗਰਾਮ ਤੋਂ ਮਹਿਸੂਸ ਹੋ ਰਹੇ ਨੇ ਨਾਲ ਨਾਲ ਕੰਮ ਕਰ ਰਹੇ ਨੇ ਤਨਵੀਰ ਸ਼ੇਖ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ ਯਾਸੀਨ ਭਾਈ ਉਹਨਾਂ ਦੇ ਨਾਲ ਬੈਠੇ ਨੇ ਵੀ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਜਮਸ਼ੇਦ ਭਾਈ ਹੱਥ ਹਿਲਾ ਕੇ ਜਨਾਬ ਸਲਾਮ ਦੇ ਰਹੇ ਨੇ ਅਤੇ ਪ੍ਰੋਗਰਾਮ ਸੁਣ ਕੇ ਅਤੇ ਹੱਸਦੇ ਪਏ ਨੇ ਲਓ ਜੀ ਸ਼ਾਨ ਔਰ ਫਿਸ਼ਾਨੀ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਰਾਣਾ ਸਈਦ ਵੀ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ ਬਹੁਤ ਸ਼ੁਕਰੀਆ ਅਬਾਸ ਸ਼ੇਖ ਸਾਹਿਬ ਤਨਵੀਰ ਸ਼ੇਖ ਸਾਹਿਬ ਯਾਸੀਨ ਭਾਈ ਜਮਸ਼ੇਦ ਭਾਈ ਅਤੇ ਸ਼ਾਨ ਸ਼ਾਨੀ ਰਾਣਾ ਸਈਦ ਭਾਈ ਥੈਂਕ ਯੂ ਸੋ ਮੱਚ ਕਿੰਤੇ ਗਈਆਂ ਲਓ ਜੀ ਜ਼ੀਸ਼ਾਨ ਸ਼ਾਦਰੇ ਤੋਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਪ੍ਰੋਗਰਾਮ ਸੁਣਿਆ ਨੇ ਪਸੰਦ ਕੀਤਾ ਨੇ ਥੈਂਕ ਯੂ ਸੋ ਮੱਚ

ਲੋ ਜੀ ਉਸਤਾਦ ਜੀ ਰਾ ਮੁਲਤਾਨ ਰੋਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਔਰ ਆਖਦੇ ਨੇ ਕਿ ਮੇਰੇ ਕੋਲ ਸ਼ਹਿਜ਼ਾਦ ਭਾਈ ਵੀ ਆ ਜਾਏ ਹੋਏ ਨੇ ਅਤੇ ਅਸੀਂ ਹਲੀਮ ਖਾਂਦੇ ਪਏ ਹਾਂ ਨਾਲ ਗਰਮ ਗਰਮ ਕੁਲਚੇ ਨੇ ਔਰ ਠੱਡੀ ਲੱਸੀ ਅਤੇ ਇਸ ਤੋਂ ਬਾਅਦ ਅਸੀਂ ਚਾਹ ਪੀਣੀ ਅਤੇ ਚਾਹ ਦੇ ਨਾਲ ਸੋਨ ਹਲਵਾ ਵੀ ਖਾਵਣਾ ਮੈਨੂੰ ਆਖਦੇ ਨੇ ਤੁਸੀਂ ਵੀ ਆ ਜਾਓ ਉਸਤਾਦ ਜੀ ਰਾ ਥੈਂਕ ਯੂ ਸੋ ਮਚ ਸ਼ਹਿਜ਼ਾਦ ਭਾਈ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਤੁਸੀਂ ਚੰਗਾ ਕਰਦੇ ਹੋ ਜਿਹੜਾ ਦੋਸਤ ਅਹਿਬਾਬ ਨੂੰ ਮਿਲਦੇ ਰਹਿੰਦੇ ਹੋ ਇਹਦੇ ਨਾਲ ਇਨਸਾਨ ਜ਼ਿੰਦਾ ਰਹਿੰਦਾ ਹੈ ਸੋਹਬਤ ਜ਼ਿੰਦਾ ਰਹਿੰਦੀ ਹੈ ਰਿਸ਼ਤੇ ਜ਼ਿੰਦਾ ਰਹਿੰਦੇ ਨੇ ਨਈਮ ਖਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਉਸਤਾਦ ਜੀਰਾ ਸਾਹਿਬ ਦੇ ਨਾਲ ਬਹਿ ਕੇ ਸ਼ਹਿਜ਼ਾਦ ਬਾਈ ਦੇ ਨਾਲ ਬਹਿ ਕੇ ਨਈਮ ਖਾਨ ਬਾਈ ਤੁਹਾਡਾ ਸ਼ੁਕਰੀਆ ਬੋਧੀ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਬੋਧੀ ਜੱਟ ਥੈਂਕ ਯੂ ਸੋ ਮਚ ਇਹਨਾਂ ਪਹਿਲੇ ਕਾਲ ਕੀਤੀ ਆ ਮੈਂ ਭੁੱਲ ਗਿਆ ਹਾਂ ਬੋਧੀ ਜੱਟ ਆਖਦੇ ਨੇ ਕਿ ਮੇਰਾ ਬੇਟਾ ਉਸਮਾਨ ਅਲੀ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਉਸਮਾਨ ਅਲੀ ਨੇ ਵੀ ਮੈਟ੍ਰਿਕ ਪਾਸ ਕੀਤਾ ਅੱਛੇ ਨੰਬਰਾਂ ਨਾਲ ਪਾਸ ਹੋਇਆ ਮੈਨੂੰ ਮਿਠਾਈ ਵੰਡਣੀ ਪਈ ਹੈ ਦੋਸਤ ਅਹਿਬਾਬ ਨੂੰ ਖਾਣਾ ਖਵਾਉਣਾ ਪਿਆ ਬਾਈ ਨਾ ਨਾ ਨਾ ਬੋਧੀ ਭਾਈ ਇਕੱਲੇ ਇਕੱਲੇ ਖਾ ਗਏ ਹੋ ਮਿਠਾਈਆਂ ਬਾਈ ਇਹ ਜ਼ਿਆਦਤੀ ਹੈ ਅਤੀਕ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਰਾਜਗੜ੍ਹ ਲਾਹੌਰ ਤੋਂ ਅਤੀਕ ਬਾਈ ਬਹੁਤ ਸ਼ੁਕਰੀਆ ਜਿੰਦੇ ਰਹੋ ਸਲਾਮਤ ਰਹੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅੱਛਾ ਲੱਗਾ ਡਾਕਟਰ ਮਜ਼ਹਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਡਾਕਟਰ ਮਜ਼ਹਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਉਸਤਾਦ ਨਸੀਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਉਸਤਾਦ ਨਸੀਮ ਦਾ ਬਹੁਤ ਸ਼ੁਕਰੀਆ ਮੀਆਂ ਫਾਰੂਕ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਭਾਈ ਫਾਰੂਕ ਥੈਂਕ ਯੂ ਸੋ ਮਚ ਲਿਆਕਤ ਬਾਈ ਰੈਵਣ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਆਖਿਰ ਯਕੀਨ ਕਰੋ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਤਾਂ ਥਕਾਵਟ ਲੈ ਜਾਂਦੀ ਹੈ ਆਸ ਪੂਰੀ ਹੋ ਜਾਂਦੀ ਹੈ ਦਿਲ ਖੁਸ਼ ਹੋ ਜਾਂਦਾ ਇਹ ਤੁਹਾਡੀਆਂ ਮੁਹੱਬਤਾਂ ਨੇ ਭਾਈ ਜਾਨ ਲਓ ਜੀ ਸੋਹਬਤ ਸਾਡੇ ਪ੍ਰੋਗਰਾਮ ਦੇ ਵਿੱਚ ਪਹਿਲੀ ਦਫ਼ਾ ਸ਼ਾਮਿਲ ਹੋਈਆਂ ਨੇ 4471 ਅਤੇ ਸੋਹਬਤ ਨੇ ਪ੍ਰੋਗਰਾਮ ਨੂੰ ਸੁਣਿਆ ਪਸੰਦ ਕੀਤਾ ਆਖਿਆ ਪਹਿਲੀ ਦਫ਼ਾ ਸ਼ਾਮਿਲ ਹੋਈਆਂ ਬੜੇ ਅਰਸੇ ਬਾਅਦ ਤੁਹਾਡੇ ਪ੍ਰੋਗਰਾਮ ਦੇ ਵਿੱਚ ਮੈਂ ਮੈਸੇਜ ਕੀਤਾ ਮਿਹਰਬਾਨੀਆਂ ਸ਼ੁਕਰੀਆ ਲਓ ਜੀ ਅਬਦੁਲ ਨੂਰ ਹਾਸ਼ਮੀ 4471 ਅਤੇ ਰਿਵਾਜ਼ ਗਾਰਡਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਆਦਾਬ ਆਖੇ ਨੇ ਬਹੁਤ ਸ਼ੁਕਰੀਆ ਅੱਜ ਦਾ ਟਾਪਿਕ ਇਹ ਆ ਕਿ ਛੋਟੀ ਛੋਟੀ ਲੜਾਈ ਛੋਟੀਆਂ ਛੋਟੀਆਂ ਲੜਾਈਆਂ ਛੋਟੀ ਛੋਟੀ ਚਿੜਚਿੜ ਇਹ ਮੁਹੱਬਤ ਨੂੰ ਮਜ਼ਬੂਤ ਕਰਦੀ ਹੈ ਜਾਂ ਕਮਜ਼ੋਰ ਕਰਦੀ ਹੈ

FM 101 naal naal sade te naal naal tuade. Kyun ji koi shak hai kya?

ਲਓ ਜੀ, ਅਗਰ ਕਾਲਾਂ ਅਟੈਂਡ ਨਹੀਂ ਕਰ ਰਹੀਆਂ ਤਾਂ ਹੋ ਰਹੀਆਂ ਤਾਂ 4471 'ਤੇ ਮੈਸੇਜ ਕਰ ਲਓ, ਔਰ ਮੈਸੇਜ ਇਹ ਕਰੋ ਕਿ ਦੱਸੋ ਮੈਨੂੰ ਕਿ ਛੋਟੀ ਛੋਟੀ ਲੜਾਈ, ਝਗੜੇ, ਗਿਲੇ ਸ਼ਿਕਵੇ ਕਿਆ ਇਹ ਰਿਸ਼ਤੇਦਾਰੀ ਨੂੰ, ਤਲਕਦਾਰੀ ਨੂੰ, ਮੁਹੱਬਤ ਨੂੰ ਮਜ਼ਬੂਤ ਕਰਦੇ ਨੇ ਜਾਂ ਕਮਜ਼ੋਰ ਕਰਦੇ ਨੇ। ਔਰ ਬਾਜ਼ ਔਕਾਤ ਇਹ ਹੁੰਦਾ ਕਿ ਇਹ ਛੋਟੀ ਛੋਟੀਆਂ ਲੜਾਈਆਂ ਜਿਹੜੀਆਂ ਨੇ ਇਹ ਵੱਧ ਵੀ ਜਾਂਦੀਆਂ, ਅਤੇ ਬਾਜ਼ ਔਕਾਤ ਸਿਆਣੇ ਬੰਦੇ ਜਿਹੜੇ ਨੇ ਇਹਨਾਂ ਨੂੰ ਉਹ ਕੰਟਰੋਲ ਵੀ ਕਰ ਲੈਂਦੇ ਨੇ। ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਛੋਟੀ ਛੋਟੀ ਲੜਾਈ ਝਗੜੇ ਜਿਹੜੇ ਨੇ ਇਹਦੇ ਨਾਲ ਮੁਹੱਬਤ ਦੀ ਡੋਰੀ ਮਜ਼ਬੂਤ ਹੁੰਦੀ ਹੈ ਜਾਂ ਕਮਜ਼ੋਰ ਹੁੰਦੀ ਹੈ, ਇਹ ਤੁਸੀਂ ਮੈਨੂੰ ਦੱਸਣਾ। ਲਓ ਮੈਂ ਇੱਕ ਗੀਤ ਡੈਡੀਕੇਟ ਕਰਾਂਗਾ ਤੁਹਾਨੂੰ ਸਾਰਿਆਂ ਨੂੰ।

ਲਓ ਜਨਾਬ ਅਵੈਸ਼ਾ ਸਾਹਿਬ ਜਿਹੜੇ ਨੇ ਉਹ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਤੁਸੀਂ ਸਾਡਾ ਨਾਮ ਲਿਆ ਬਾਈ ਵੈਲਕਮ ਵੈਲਕਮ ਪ੍ਰੋਗਰਾਮ ਹੀ ਤੁਹਾਡਾ ਆਪਣਾ ਐਸੀ ਕਿਹੜੀ ਗੱਲ ਹੈ ਆਸ਼ਿਆ ਸ਼ੇਖ ਕਸ਼ਮੀਰਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਬੱਤੀ ਚੌਕ ਤੋਂ ਪ੍ਰੋਗਰਾਮ ਦੇ ਵਿੱਚ ਕਾਫੀ ਦਿਨਾਂ ਬਾਅਦ ਸ਼ਾਮਿਲ ਹੋਏ ਨੇ ਬਹੁਤ ਸ਼ੁਕਰੀਆ ਰਿਆਜ਼ 18 ਹਜ਼ਾਰੀ ਜੰਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਆਖਿਆ ਨੇ ਬੱਜ ਬੱਜ ਕੇ ਆਇਆ ਗੁਜਰਾਂ ਲੈ ਕੇ ਹੋਇਆ ਮੁੱਧੂ ਭੱਜਿਆ ਵੀ ਮੈਂ ਪ੍ਰੋਗਰਾਮ ਜਾ ਕੇ ਸੁਣਨਾ ਅਤੇ ਮੈਂ ਆ ਕੇ ਲੱਤਾਂ 'ਤੇ ਮੁੜ ਮੈਂ ਫੋਨ ਮਿਲਾ ਮਿਲਾ ਮਿਲਾ ਥੱਕ ਗਿਆ ਤੁਹਾਡਾ ਫੋਨ ਨਹੀਂ ਪਿਆ ਮਿਲਦਾ ਮੁੜ ਇਹ ਤਾਂ ਹੋ ਜਾਂਦੀ ਹੈ ਗੱਲ ਰਿਆਜ਼ ਬਾਈ ਵਾਇਰਲ ਤੁਸੀਂ ਆ ਗਏ ਹੋ ਅੱਛਾ ਲੱਗਿਆ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ ਆਪਣੀਆਂ ਚਾਹਤਾਂ ਮੁਹੱਬਤਾਂ ਦਾ ਤੁਸੀਂ ਇਜ਼ਹਾਰ ਕੀਤਾ ਅਤੇ ਮੈਨੂੰ ਖੁਸ਼ੀ ਮਿਲੀ ਕਿ ਮੇਰਾ ਭਰਾ ਜਿਹੜਾ ਮੇਰੇ ਪ੍ਰੋਗਰਾਮ ਦੇ ਵਿੱਚ ਆ ਗਿਆ ਅਤੇ ਰੁਬੀਨਾ ਜੱਟੀ ਸਾਹਿਬਾਂ ਨੇ ਇੱਕ ਤਾਲਿਬ ਹੁਸੈਨ ਦਰ ਦੇ ਗਾਣੇ ਦੀ ਫਰਮਾਇਸ਼ ਕੀਤੀ ਆ ਅਤੇ ਉਹ ਮੈਨੂੰ ਲੱਭਦਾ ਕੋਈ ਨਹੀਂ ਪਿਆ ਵੀ ਉਹ ਕਿਹੜਾ ਅਗਰ ਮੈਨੂੰ ਲੱਭ ਗਿਆ ਤਾਂ ਜ਼ਰੂਰ ਚਲਾਈ ਸਾਂ ਨਾ ਚਲਾਵਾਂ ਅਤੇ ਪਲੀਜ਼ ਆ ਨਾਰਾਜ਼ ਨਾ ਹੋਣਾ ਤੁਸੀਂ ਔਰ ਕੀ ਕਰੀਏ ਭਲਾ ਕੁਛ ਨਾ ਕਰੀਏ ਇੰਜ ਨਾ ਬਾਈ ਨਾ ਇੰਜ ਇਹ ਇੱਥੇ ਰੱਖ ਪਰਦੇਸੀ ਡੋਲਾ ਸ਼ਾਲਾ ਜਿਵੇਂ ਡੋਲਾ ਤਾਰਿਕ ਬਾਈ ਕੋਈ ਤਾਲੇ ਤੁਹਾਡੇ ਨਾਵੇਂ ਹੋਰ ਜਿਹੜੇ ਲੋਕ ਪਰਦੇਸੀ ਸੁਣਦੇ ਆਨੰਦ ਨਾਵੇਂ ਬਿਲਾਲ ਚਿਨੋਟਾਲੇ ਉਹਨਾਂ ਦੇ ਨਾਵੇਂ ਵੀ

ਲਤੀਫ ਮੁਗਲ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਆਖਦੇ ਨੇ ਮਿੱਠੇ ਟਿਕੜੇ ਬਣਵਾਏ ਨਾ, ਮਿੱਠੇ ਟਿਕੜੇ ਅਤੇ ਸ਼ਮਸੀ ਰੇਡੀਓ ਲਿਸਨਰ ਕਲੱਬ ਅਤੇ ਤੁਹਾਨੂੰ ਸਾਰਿਆਂ ਨੂੰ ਦਾਵਾ 'ਤੇ ਕਿ ਤੁਸੀਂ ਇਸ ਮੌਸਮ ਦੇ ਵਿੱਚ ਮੇਰੇ ਮਹਿਮਾਨ ਬਣੋ। ਖਦੀਜਾ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਕਾਫ਼ੀ ਅਰਸੇ ਬਾਅਦ। ਖਦੀਜਾ ਜੀ ਵੈਲਕਮ ਅਤੇ ਖੈਰ ਖਰੀਆ ਅਤੇ ਨਾ

0: ਅਸਲਾਮ ਅਲੈਕੁਮ ਐਂਡ ਵੈਲਕਮ ਬੈਕ। ਲਾਈਵ ਸ਼ੋਅ ਦਾ ਸਿਲਸਿਲਾ ਸ਼ੁਰੂ ਹੋਣ ਲੱਗਾ ਹੈ। ਸਾਡਾ ਨੰਬਰ ਹੈ 0422111001। ਅੱਜ ਦਾ ਸਾਡਾ ਟਾਪਿਕ ਹੈ ਕਿ ਪਿਆਰ ਮੁਹੱਬਤ ਦੇ ਵਿੱਚ, ਤਲਕਦਾਰੀ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ ਜਿਹੜੀਆਂ ਨਿੱਕੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ, ਕਿਆ ਇਹ ਲੜਾਈਆਂ ਜਿਹੜੀਆਂ ਨਾ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਨੇ ਜਾਂ ਰਿਸ਼ਤੇ ਨੂੰ ਕਮਜ਼ੋਰ ਕਰਦੀਆਂ ਨੇ? ਅਤੇ ਪਹਿਲੀ ਕਾਲ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਨੇ ਅਤੇ ਕੀ ਕਹਿੰਦੇ ਨੇ। ਅਸਲਾਮ ਅਲੈਕੁਮ।
1: ਬਿਲਕੁਲ
0: ਐਵੇਂ ਗੱਲ, ਬਿਲਕੁਲ ਐਵੇਂ ਗੱਲ ਹੈ। ਔਰ ਤੁਸੀਂ ਬੜੇ ਅੱਛੇ ਇਨਸਾਨ ਹੋ ਕਿ ਰਿਸ਼ਤਿਆਂ ਦੀ ਪਾਸਦਾਰੀ ਕਰਦੇ ਹੋ, ਟਾਈਮ ਦਿੰਦੇ ਹੋ। ਇਸ ਦੌਰ ਦੇ ਵਿੱਚ ਲੋਕ ਨਹੀਂ ਅਫੋਰਡ ਕਰਦੇ, ਤੁਸੀਂ ਫਿਰ ਵੀ ਕਰ ਲੈਂਦੇ ਹੋ।
1: ਦੇਖੋ ਜੀ, ਸ਼ੁਰੂ ਤੋਂ ਜਿਹੜਾ ਮਾਂ ਬਾਪ ਕੋਲ ਸਬਕ ਮਿਲਿਆ ਨਾ ਜੀ, ਮੁਹੱਬਤ ਪਿਆਰਾ ਤੇ ਭਾਈਚਾਰਾ ਰੱਖਣਾ ਆਪਸ ਚ,
0: ਇਹ ਬੜੀ ਅੱਛੀ ਸਿਫਤ ਹੈ। ਲੇਕਿਨ ਹੁਣ ਅਸੀਂ ਆ ਵੀ ਇਹਨਾਂ ਟਾਪਿਕ ਤੇ, ਕਿਉਂਕਿ ਮੈਂ ਅੱਜ ਜ਼ਿਆਦਾ ਤੋਂ ਜ਼ਿਆਦਾ ਕਾਲਾਂ ਲੈਣੀਆਂ ਚਾਹ ਰਿਹਾ।
1: ਠੀਕ ਹੈ ਜੀ। ਦੇਖੋ ਜੀ, ਜਿਹੜੀ ਛੋਟੀ ਛੋਟੀ ਲੜਾਈ ਹੁੰਦੀ ਹੈ ਨਾ ਜੀ, ਉਹ ਤੇ ਮੁਹੱਬਤ ਵੱਧ ਜਾਂਦੀ ਹੈ। ਜਿਹੜਾ ਕੰਮ ਵਿਗੜ ਨਹੀਂ ਦੇਈਦਾ, ਤੇ ਸੋਚ ਸਮਝ ਕੇ ਜਿਸ ਵੇਲੇ ਕੋਈ ਗੱਲ ਵਿਗੜਦੀ ਹੋਵੇ ਨਾ,
0: ਉਹਨੂੰ
1: ਸੰਭਾਲ ਲੈਣਾ ਚਾਹੀਦਾ, ਅੱਗੋਂ ਲੜਾਈ ਨਹੀਂ ਵਧਾਉਣੀ ਚਾਹੀਦੀ ਜੀ।
0: ਸਹੀ। ਤੇ ਛੋਟੀ ਛੋਟੀ ਲੜਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ?
1: ਕਿਹਦੀ ਕਿਹਦੀ ਜੀ?
0: ਛੋਟੀ ਮੋਟੀ ਲੜਾਈ ਚੱਲਦੀ ਰਹਿਣੀ ਚਾਹੀਦੀ ਕਿ ਨਹੀਂ?
1: ਉਹ ਤੇ ਫਿਰ ਜ਼ਿੰਦਗੀ ਦੇ ਨਾਲ ਹੁੰਦੀ ਰਹਿੰਦੀ ਹੈ, ਲੇਕਿਨ ਸਮਝਦਾਰੀ ਦੀ ਗੱਲ ਇਹ ਹੁੰਦੀ ਹੈ ਨਾ। ਹੁਣ ਮੈਂ ਤੁਹਾਡੀ ਭਰਜਾਈ ਨੂੰ ਇੱਕ ਵਾਰੀ ਮੁਹੱਬਤ ਦਾ ਇਜ਼ਹਾਰ ਕੀਤਾ, ਮੈਂ ਕਿਹਾ ਪਿਆਰ ਕਾ ਵਾਦਾ ਐਸੇ ਨਿਭਾਏ, ਤੂੰ ਬੋਲੇ ਤੋ ਤੂੰ ਮਰ ਜਾਏ, ਮੈਂ ਬੋਲੂ ਤੋ ਤੂੰ ਮਰ ਜਾਏ। ਉਹ ਜਿਸ ਵੇਲੇ ਮੈਂ ਗਾਲਾ ਗਾਇਆ ਤੇ ਫਿਰ ਲੜਾਈਆਂ, ਕਿਆ ਬਾਤ ਹੈ। ਫਿਰ ਭਾਜੀ ਮੈਂ ਗੁੱਸੇ ਜਾ ਕੇ ਕਿਹਾ, ਮੈਂ ਕਿਹਾ ਤੇਰੀ ਲੰਮੀ ਜ਼ਬਾਨ ਵੇ ਵੇਖ ਕੇ ਚੱਟ ਵੇਖੀ ਹੁੰਦਾ ਜਾ ਰਹੀ ਬੁੱਢੀਏ, ਹੁਣ ਅੱਗੋਂ ਗੱਲ ਨਾ ਕਰੀ ਓਏ। ਤੇ ਬਾਦਸ਼ਾਹ ਜੀ, ਸਾਰਿਆਂ ਨੂੰ ਮੇਰਾ ਸਲਾਮ, ਸਾਰੇ ਭੈਣ ਭਰਾ ਤੁਹਾਨੂੰ, ਕਰਮਦਾਸ ਨੂੰ ਵੀ ਮੇਰਾ ਸਲਾਮ, ਸਾਹ ਜੀਰਾ
0: ਪਹੁੰਚ ਗਿਆ, ਪਹੁੰਚ ਗਿਆ।
1: ਮਾਸ਼ਾਅੱਲਾ, ਬੜੀਆਂ ਰੌਣਕਾਂ ਤੇ
0: ਮਾਸ਼ਾਅੱਲਾ,
1: ਪੰਜ ਛੇ ਬੰਦੇ ਤੁਹਾਡਾ ਪ੍ਰੋਗਰਾਮ ਸੁਣਦੇ,
0: ਸਾਰਿਆਂ ਨੂੰ ਮੱਥੇ ਤੇ ਹੱਥ ਰੱਖ ਕੇ ਮੇਰਾ ਅਸਲਾਮ ਅਲੈਕੁਮ।
1: ਬੜੀ ਮਿਹਰਬਾਨੀ,
0: ਅੱਲਾ ਹਾਫਿਜ਼, ਅੱਲਾ ਹਾਫਿਜ਼,
1: ਅੱਲਾ।
0: ਅਸਲਾਮ ਅਲੈਕੁਮ ਜੀ।
2: ਵਾਲੇਕੁਮ ਸਲਾਮ।
0: ਸ਼ੁਕਰ ਹੈ ਤੁਹਾਡੀ ਕਾਲ ਮਿਲ ਗਈ, ਨਹੀਂ ਤਾਂ ਗਿਲਾ ਬਾਕੀ ਰਹਿਣਾ।
2: ਅੱਲਾ ਦਾ ਸ਼ੁਕਰ, ਅੱਲਾ ਦਾ ਸ਼ੁਕਰ, ਅਲਹਮਦੁਲਿਲਾ, ਅਲਹਮਦੁਲਿਲਾ। ਕਿਵੇਂ ਤੁਸੀਂ?
0: ਅਲਹਮਦੁਲਿਲਾ, ਅੱਲਾ ਪਾਕ ਦਾ ਕਰਮ, ਅੱਲਾ ਪਾਕ ਦਾ ਕਰਮ।
2: ਕਰਮ ਨਹੀਂ ਚਾਹੀਦਾ, ਕਰਮ ਨਹੀਂ ਚਾਹੀਦਾ। ਤੇ ਆ ਜਾਈਏ ਤੁਹਾਡੇ ਟੌਪਿਕ ਵੱਲ, ਕਿ ਅਗਰ ਕਿਸੇ ਨਾਲ ਕੋਈ ਨਾਰਾਜ਼ ਦੀ ਕੋਈ ਗੱਲਬਾਤ, ਮੈਂ ਕਹਿੰਦੀ ਕਿ ਜਿੰਨੀ ਜਲਦੀ ਤੋਂ ਜਲਦੀ ਉਹਨੂੰ ਖਤਮ ਕਰ ਦੇਣਾ ਚਾਹੀਦਾ। ਜਿੰਨੀ ਉਹ ਪੁਰਾਣੀ ਹੁੰਦੀ ਜਾਏਗੀ ਨਾ, ਤਵੀਲ ਤੇ ਤਵੀਲ, ਤੇ ਉਹਨੀਆਂ ਨਾਰਾਜ਼ਗੀਆਂ ਜਿਹੜੀਆਂ ਨੇ ਵੱਧਦੀਆਂ ਜਾਂਦੀਆਂ, ਦਿਲਾਂ ਵਿੱਚ ਨਫ਼ਰਤ ਆ ਜਾਂਦੀ, ਕਦੂਰਤਾਂ ਆ ਜਾਂਦੀਆਂ ਨੇ। ਤੇ ਇਹਨੂੰ ਜਿੰਨੀ ਨਾਰਾਜ਼ਗੀ ਨੂੰ ਨਾ ਜਿੰਨੀ ਜਲਦੀ ਹੋ ਸਕੇ ਉਹਨਾਂ ਖਤਮ ਕਰਨਾ ਚਾਹੀਦਾ।
0: ਠੀਕ ਹੋ ਗਿਆ। ਤੇ ਛੋਟੀ ਮੋਟੀ ਲੜਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ?
2: ਨਹੀਂ ਹੋਣੀ ਚਾਹੀਦੀ, ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਅਗਰ ਅਸੀਂ ਲੋਕ ਬਰਦਾਸ਼ਤ ਕਰ ਲਈਏ ਨਾ ਇੱਕ ਦੂਸਰੇ ਦੇ, ਮੇਰਾ ਹਾਲੇ ਕਿਸੇ ਘਰ 'ਚ ਵੀ ਲੜਾਈ ਨਹੀਂ ਹੋ ਸਕਦੀ।
0: ਓਕੇ,
2: ਹੁਣ ਜਿਹੜਾ ਨਾ ਅਸੀਂ ਲੋਕ ਜਿਹੜਾ ਨਾ ਬਰਦਾਸ਼ਤ ਨਹੀਂ ਕਰਦੇ ਕਿਸੇ ਦੀ ਗੱਲ।
0: ਸਹੀ ਸਹੀ ਸਹੀ ਸਹੀ ਸਹੀ ਸਹੀ।
2: ਇਹ ਫਿਰ ਮੈਂ ਕਹਾਂਗੀ ਕਿ ਅਗਰ ਕੋਈ ਗੱਲ ਹੋ ਜਾਵੇ ਤਾਂ ਉਹਨੂੰ ਬਰਦਾਸ਼ਤ ਕਰੋ ਔਰ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ। ਉਹਨੂੰ ਦੇਰ ਨਾ ਕਰੋ ਕਿ ਮਹੀਨਾ, ਛੇ ਮਹੀਨੇ, ਸਾਲ ਗੁਜ਼ਰ ਜਾਣ। ਉਹ ਫਿਰ ਦਿਲਾਂ 'ਚ ਨਾ ਨਫ਼ਰਤਾਂ ਇੱਕ ਬੈਠ ਜਾਂਦੀਆਂ ਨੇ ਦੋਨੋਂ ਤਰਫ ਹੀ।
0: ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ। ਮਤਲਬ ਇਹ ਛੋਟੀ ਛੋਟੀ ਲੜਾਈ ਜਿਹੜੀ ਹੈ ਇਹ ਨੁਕਸਾਨਦੇਹ,
2: ਨੁਕਸਾਨਦੇਹ, ਛੋਟੀਆਂ ਛੋਟੀਆਂ ਤੋਂ ਵੱਡੀਆਂ ਹੋ ਜਾਂਦੀਆਂ ਨੇ। ਛੋਟੀਆਂ ਲੜਾਈਆਂ ਤੋਂ ਨਾ ਵੱਡੀਆਂ ਹੋ ਜਾਂਦੀਆਂ ਜੀ।
0: ਸਹੀ ਸਹੀ ਸਹੀ।
2: ਤੇ ਮੈਂ ਉਹ ਮੈਡਮ ਨੂਰ ਜਾਨ ਦਾ ਗਾਣਾ ਅਗਰ ਮੈਂ ਕਹਾਂਗੀ ਤੇ ਪਲੇ ਕਰ ਦਿਓ ਦੇ ਗਾਣਾ, ਅਸਾਂ ਜੋਕ ਪੁਨਨ ਦੀ ਜਾਣਸ ਗਾਣਾ, ਅਜਲਾਂ ਦਾ ਪਿਆਰ ਨਿਭਾਣਾ।
0: ਚਲੋ ਮੈਂ ਕੋਸ਼ਿਸ਼ ਕਰਦਾ, ਲੇਕਿਨ ਵਾਦਾ ਨਹੀਂ।
2: ਚਲੋ ਕੋਈ ਗੱਲ ਨਹੀਂ, ਤੇ ਰੂਬੀਨਾ ਜੱਟੀ ਆਈ ਅਸੀਂ ਉਹਨਾਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕਮ, ਤੇ ਤਾਰਿਕ ਭਾਈ ਨੂੰ ਬਹੁਤ ਬਹੁਤ ਅਸਲਾਮ ਅਲੈਕਮ, ਤੇ ਬਾਕੀ ਹਨੀ ਭਾਈ ਵੀ ਸੁਣਦੇ ਨੇ, ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਅਸਲਾਮ ਅਲੈਕਮ ਤੇ ਅੱਲਾ ਹਾਫਿਜ਼,
0: ਅੱਲਾ ਹਾਫਿਜ਼, ਅੱਲਾ ਹਾਫਿਜ਼। ਜੀ ਅਸਲਾਮ ਅਲੈਕੁਮ।
3: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
3: ਮੈਂ ਬਸ਼ੀਰਾ ਮੁਜ਼ਲਿਮ ਕੋਲਾ ਚੁੰਨੀਆ ਪਰ ਸਿੱਧੂ ਗੱਲ ਕਰਨਾ ਬਾਈ ਜਾਨ।
0: ਕੀ ਹਾਲ ਹੈ ਸਰ? ਠੀਕ ਹੋ? ਖੈਰੀਅਤ ਹੈ?
3: ਅੱਲਾ ਸ਼ੁਕਰ ਹੈ, ਬਾਹਰ ਚ ਪੈਣ ਲਈ ਹੈ,
0: ਟਿੱਕੀਆਂ
3: ਬਣਾ ਕੇ ਖਾਣਾ ਖਾਣ ਲੈ।
0: ਵਾਹ ਬਾਈ ਵਾਹ, ਵਾਹ ਬਾਈ ਵਾਹ। ਤੇ ਕੀ ਕਹਿੰਦੇ ਹੋ, ਛੋਟੀ ਮੋਟੀ ਜਿਹੜੀ ਲੜਾਈ ਹੈ, ਚਿੜ ਚਿੜ ਜਿਹੜੀ ਘਰ ਦੇ ਵਿੱਚ ਹੈ ਜਾਂ ਦੋਸਤ ਅਹਬਾਬ ਦੇ ਨਾਲ ਹੈ ਜਾਂ ਰਿਸ਼ਤੇਦਾਰਾਂ ਨਾਲ ਹੈ, ਇਹਦੇ ਨਾਲ ਮੁਹੱਬਤ ਵੱਧਦੀ ਹੈ ਜਾਂ ਖਤਮ ਹੋ ਜਾਂਦੀ ਹੈ?
3: ਛੋਟੀ ਮੋਟੀ ਲੜਾਈ ਚੱਲਦੀ ਰਹਿੰਦੀ ਹੈ ਨਾ, ਦੋਵਾਂ ਪਾਰਟੀ ਇੱਕ ਪਾਰਟੀ ਜਿਹੜੀ ਥਾਣੇ ਚੱਲ ਜਾਵੇ ਤੇ ਪਿੱਛੋਂ ਲੜਾਈ ਖਤਮ ਹੋ ਜਾਵੇ।
0: ਠੀਕ ਹੋ ਗਿਆ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
3: ਬਾਕੀ ਸਾਰੇ ਸੁਣ ਵਾਲੇ ਮਿੱਤਰ ਦੁਆ ਸਲਾਮ, ਜਿਹੜੇ ਜਿਹੜੇ ਸੁਣ ਲਏ ਨੇ, ਜਿਹੜੇ ਜਿਹੜੇ ਆਣਗੇ।
0: ਠੀਕ ਹੈ, ਠੀਕ ਹੈ।
3: ਪਾਕਿਸਤਾਨ ਜ਼ਿੰਦਾਬਾਦ,
0: ਪਾਕਿਸਤਾਨ ਜ਼ਿੰਦਾਬਾਦ।

0: पहले आए।
1: अस्सलाम वालेकुम जी।
0: वालेकुम सलाम
1: जी। बिस्मिल्लाह।
0: सलीम दर्जी शरफदास
1: जी। मेरे सोने वीर
0: सर जी, है मेरे नाल शौकत टेलर बैठा जे, कसूरों आया जे।
1: जी जी जी।
0: ਤੁਹਾਨੂੰ ਸਲਾਮ ਭੇਜਦਾ, ਕਹਿੰਦੇ ਬਹੁਤ ਪਿਆਰੀ।
1: ਸ਼ੌਕਤ ਬਾਈ ਨੂੰ ਮੇਰੇ ਵੀ ਸਲਾਮ ਆਖੋ, ਮੁਹੱਬਤਾਂ ਦਾ ਇਜ਼ਹਾਰ ਕਰੋ।
0: ਸਰੰਗੀ ਮੁਰਤਜ਼ਾ ਸਰੰਗੀ ਆਇਆ ਜੇ ਸਿੰਧ ਤੋਂ।
1: ਵਾਹ ਬਾਈ ਵਾਹ, ਵਾਹ ਬਾਈ ਵਾਹ।
0: ਤੇ ਤੁਹਾਡਾ ਤੁਹਾਡੀ ਆਵਾਜ਼ ਦਾ ਫੈਨ ਹੋ ਗਿਆ, ਕਹਿੰਦਾ ਬਹੁਤ ਪਿਆਰਾ ਸ਼ੌਕਤ।
1: ਤੁਹਾਡਾ ਵੀ ਸ਼ੁਕਰੀਆ, ਇਹਨਾਂ ਦਾ ਵੀ ਸ਼ੁਕਰੀਆ, ਤੇ ਮੇਰੇ ਸਲਾਮ ਇਹਨਾਂ ਨੂੰ ਕਹੋ। ਤੇ
0: ਅਸੀਂ ਤੁਹਾਡੇ ਸ਼ੋਅ ਨੂੰ ਜਿਹੜਾ ਨਾ ਐਪਰੀਸ਼ੀਏਟ ਕਰਾਂਗੇ ਕਿ ਬਹੁਤ ਪਿਆਰਾ ਸ਼ੌਕਤ।
1: ਬਹੁਤ ਸ਼ੁਕਰੀਆ। ਤੇ ਟਾਪਿਕ ਤੇ ਕੀ ਕਹਿੰਦੇ?
0: ਬੋਲਦੇ ਜੀ।
1: ਥੈਂਕ ਯੂ ਥੈਂਕ ਯੂ।
0: ਔਰ ਟੌਪਿਕ ਤੇ ਕਵਾਂਗੇ ਜੀ, ਹਲਕੀ ਹਲਕੀ ਲੜਾਈ ਕਰ ਲੈਣੀ ਚਾਹੀਦੀ ਹੈ, ਲੇਕਿਨ ਜ਼ਿਆਦਾ ਨਹੀਂ ਕਰਨੀ ਚਾਹੀਦੀ।
1: ਮਤਲਬ ਕਿਤਨਾ ਦਿਨਾਂ ਬਾਅਦ ਇੱਕ ਲੜਾਈ ਹੋ ਜਾਣੀ ਚਾਹੀਦੀ?
0: ਇੱਕ ਦੋ ਦਿਨ ਬਾਅਦ, ਹਫ਼ਤੇ 'ਚ ਇੱਕ ਦਫ਼ਾ।
1: ਹਫ਼ਤੇ 'ਚ ਇੱਕ ਦਫ਼ਾ ਠੀਕ ਹੈ, ਕਿੱਦਾਂ? ਇਹ ਤਾਂ ਨਹੀਂ ਇੱਕ ਦਿਨ 'ਚ ਸੱਤ ਵਾਰ ਹੀ?
0: ਬਹੁਤ ਨਹੀਂ, ਅਸੀਂ ਤੇ ਉਹ ਡੋਈਆਂ ਡੋਈਆਂ ਵਗੈਰਾ ਵਾਲੀ ਲੜਾਈ ਨਹੀਂ ਹੁੰਦੀ ਸਾਡੀ।
1: ਅੱਛਾ, ਅੱਜ ਮੈਂ ਕੱਲ ਥੋੜੀ ਜਿਹੀ ਮੁਖਤਸਰ ਲੈ ਰਿਹਾ, ਕਿਉਂਕਿ ਮੈਨੂੰ ਪਤਾ ਬਹੁਤ ਸਾਰੇ ਲੋਕ ਲਾਈਨ ਚ ਲੱਗੇ ਨੇ, ਤੇ ਫਿਰ ਇਹ ਨੂੰ ਵੇਖ ਕੇ ਉਹ ਬੇਚਾਰੇ ਰਹਿ ਜਾਣ। ਮੈਂ ਚਾਹੁੰਦਾ ਕਿ ਗਿਲੇ ਨਾ ਰਵਣ। ਅਸਲਾਮ ਅਲੈਕੁਮ ਜੀ।
2: ਰਜ਼ਾ
1: ਸਾਈਕਲ ਕੱਢ ਲਿਆ ਤੇ ਫਰੀ ਆਪੀ ਚ ਬੁਰਜੇ ਤੂੰ ਗੱਡੀ ਤੇ ਨਿਕਲਦੇ ਪੈਣ। ਮੈਂ ਆਪਣਾ ਸਾਈਕਲ ਮੇਰਾ ਤਿਆਰ ਹੈ, ਤੇ ਬਾਕੀ ਦੋਸਤ ਵੀ ਆਏ, ਅਸੀਂ ਸਾਰੇ ਰਲ ਕੇ।
2: ਮੈਂ ਕਹਿੰਦਾ ਕੋਈ ਪਰੇਸ਼ਾਨੀ, ਜਿਹੜੇ ਮਹਿਮਾਨ ਹੁੰਦੇ ਨਾ ਅੱਲਾਹ ਪਾਕ ਦੀ ਖਾਸ ਰਹਿਮਤ।
1: ਬਿਲਕੁਲ ਐਵੇਂ ਗੱਲ ਹੈ। ਤੇ ਕੀ ਕਹਿੰਦੇ ਹੋ ਟਾਪਿਕ ਤੇ? ਛੋਟੀ ਛੋਟੀ ਲੜਾਈ
2: ਟਾਪਿਕ ਤੇ ਇਹ ਵੀ ਵੇਖੋ, ਇੱਕ ਤਾਂ ਹੁੰਦਾ ਰੋਸਾ, ਇੱਕ ਹੁੰਦਾ ਛੋਟੀਆਂ ਛੋਟੀਆਂ ਲੜਾਈਆਂ ਤੋਂ ਜਿਹੜੀ ਹੈ ਨਾ, ਛੋਟੇ ਛੋਟੇ ਨੁਕਤਾ ਜਿੰਨੀ ਕਰਨੀ, ਇਹ ਤੋਂ ਗੱਲ ਵੱਧ ਜਾਂਦੀ ਹੈ। ਨੁਕਤਾ ਜਿੰਨੀ ਨੀ ਕਰਨੀ, ਘਰ ਦੇ ਵਿੱਚ ਥੋੜਾ ਬਹੁਤਾ ਕੋਈ ਮਿਰਚ ਕਮੀ ਹੋ ਗਈ ਜਾਂ ਕੋਈ ਐਵੇਂ ਦਾ ਨਮਕ ਘੱਟ ਪੈ ਗਿਆ, ਤੇ ਬਿਲਕੁਲ ਇਸ ਗੱਲ ਨੂੰ ਨਾ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ। ਅੱਲਾਹ ਪਾਕ ਦਾ ਸ਼ੁਕਰ ਤੇ ਸਬਰ ਕਰਕੇ ਨਾ ਖਾਣਾ ਖਾ ਲੈਣਾ ਚਾਹੀਦਾ।
1: ਓਕੇ ਓਕੇ।
2: ਤੇ ਲੜਨਾ ਨਹੀਂ ਚਾਹੀਦਾ, ਲੜਾਈ ਜਿਹੜੀ ਹੈ ਨਾ ਇਹ ਅੱਛੀ ਨਹੀਂ ਹੁੰਦੀ।
1: ਓਕੇ ਓਕੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
2: ਬਹੁਤ ਸ਼ੁਕਰੀਆ ਤੇ ਰੱਬ ਰਾਖਾ ਦੇ ਅੱਲਾਹ ਦੇ
1: ਅੱਲਾਹ ਬੇਲੀ।

0: to One Above, FM 101.
1: सुनते रहिए FM 101 101.

there's music, and then there's magic. One Above FM 101.

there's music, and then there's magic. One Above, FM 101.

there's music, and then there's magic. What about FM 101?

There's music, and then there's magic. One above FM 101.

there's music, and then there's magic. One Above, FM 101.

there's music, and then there's magic. One Above, FM 101.

there's music, and then there's magic. One Above, FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above, FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One above FM 101.

there's music, and then there's magic. One Above, FM 101.

there's music, and then there's magic. One Above, FM 101.

0: ਦੇ ਮਸ਼ਰੂਫ ਨੇ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤੋਂ ਖਿੱਤੇ ਵਿੱਚ ਪਾਏਦਾਰ ਅਮਨ ਦੀ ਬੁਨਿਆਦ ਰੱਖ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਮੁਆਹਦਾ ਇਸ ਗੱਲ ਦਾ ਇਜ਼ਹਾਰ ਹੈ ਕਿ ਤ੍ਰੈਵੇਂ ਮੁਲਕ ਹਰ ਵੇਲੇ ਮੁਤਹਿਦ ਰਹਿਣਗੇ। ਉਹਨਾਂ ਇਸ ਹਵਾਲੇ ਨਾਲ ਕੋਸ਼ਿਸ਼ਾਂ ਉੱਤੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਤੇ ਮਾਰਸ਼ਲ ਆਸਿਫ
1: There's music, and then there's magic. One above FM 101.

there's music, and then there's magic. One Above, FM 101.

There's music, and then there's magic. One Above, FM 101.

there's music, and then there's magic. One Above FM 101.

there's music, and then there's magic. One Above FM 101.

0: सुनते रहिए FM 101 101 101।
1: हम पे ही गुजर गए।

सुनते रहिए FM 101 101।

सुनते रहिए FM 101 101।

सुनते रहिए FM 101 101।

0: after this short commercial break. Stay with us.
1: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ।
2: ਸੋਹਣੀ ਭੈਣ ਭਰਾ ਤੇ ਮੇਰੇ ਬਜ਼ੁਰਗੋ ਅਸਲਾਮ ਅਲੈਕੁਮ, ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੇ ਲਈ ਸਿਹਤ ਤੰਦਰੁਸਤੀ ਦੇ ਮਸ਼ਵਰੇ ਲੈ ਕੇ ਹਾਜ਼ਰ ਹੈ। ਭੈਣ ਭਰਾ,
1: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ
2: ਤਿੱਬੀ ਮਸ਼ਵਰੇ ਤੁਹਾਡੇ ਸਾਰੇ ਟੱਬਰ ਨੂੰ ਸਿਹਤਮੰਦ ਹਯਾਤੀ ਦੀ ਰਾਹ ਵਿਖਾਉਂਦੇ ਨੇ ਤੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਨੇ। ਸਾਡੇ ਮੁਲਕ ਦੇ ਮੰਨੇ ਪਰਮੰਨੇ ਤੇ ਬਹੁਤ ਹੀ ਸਿਆਣੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਜਿਨ੍ਹਾਂ ਨੂੰ ਕਈ ਵਾਰੀ ਗੋਲਡ ਮੈਡਲ ਵੀ ਮਿਲਿਆ। ਸੋਹਣੀ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਸੁਲੇਮਾਨ ਸਾਹਿਬ ਨਾਲ ਗੱਲਬਾਤ ਕਰੀਏ, ਤੁਸੀਂ ਲਿਖੋ ਸਾਡਾ ਪਤਾ ਤੇ ਫੋਨ ਨੰਬਰ ਤਾਂ ਕਿ ਤੁਸੀਂ ਆਪ ਵੀ ਮਿਲ ਸਕੋ ਸੁਲੇਮਾਨ ਸਾਹਿਬ ਨਾਲ।
1: ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160।

0: 6 0. मोबाइल नंबर है 0300-414-2608, यानी 0300-414-2608। ते साडा ईमेल एड्रेस है suleiman.dawakhana@gmail.com। जी भैन भ्राओ, हुण मैं तुहाडी मुलाकात करवानी आ यूनानी मेडिकल कॉलेज दे साबिक वाइस प्रिंसिपल जनाब प्रोफेसर सुलेमान होरा नाल। सुलेमान साहब जी, आया नू सुनाओ की हाल है।
1: सहमा जी, सोहणे रब दी करम नवाजी नाल मैं बिल्कुल ठीक हाँ। ते मैं यही दुआ करना कि सोहणा रब सारे मरीजां नू अपनी रहमत नाल सेहत अता फरमाए।
0: आमीन। सुलेमान साहब, आज ते माशाल्लाह बहुत ही स्मार्ट नजर आ रहे हो, की गल है? ਸਾਨੂੰ ਵੀ ਇਹ ਸਮਾਰਟਨੈਸ ਦਾ ਰਾਜ਼ ਦੱਸ ਦਿਓ।
1: ਸਹਿਮਾ ਜੀ, ਸਮਾਰਟ ਮਾਸ਼ਾਅੱਲਾ ਤੁਸੀਂ ਵੀ ਬਹੁਤ ਲੱਗ ਰਹੇ ਹੋ। ਪਹਿਲਾਂ ਤੁਸੀਂ ਦੱਸੋ ਕਿ ਅੱਜ ਕੱਲ੍ਹ ਕੀ ਖਾ ਰਹੇ ਹੋ?
0: ਸੁਲੇਮਾਨ ਸਾਹਿਬ, ਮੈਂ ਤਾਂ ਤੁਹਾਡੀ ਸੋਹਬਤ ਇਖਤਿਆਰ ਕਰ ਲਈ, ਯਾਨੀ ਮੈਂ ਤੁਹਾਡੀ ਮੋਟਾਪੇ ਵਾਲੀ ਦਵਾਈ ਜਿਹੜੀ ਤੁਸੀਂ ਮੈਨੂੰ ਦਿੱਤੀ ਸੀ ਉਹ ਵਰਤ ਰਹੀ ਹਾਂ। ਅਤੇ ਮੈਨੂੰ ਹੁਣ ਸਾਰੇ ਲੋਕ ਕਹਿੰਦੇ ਨੇ ਤੂੰ ਬੜੀ ਸਮਾਰਟ ਹੁੰਦੀ ਜਾ ਰਹੀ ਹੈ, ਅਤੇ ਮੈਂ ਸੁਣ ਕੇ ਫੁੱਲੀ ਫੁੱਲੀ ਜਾ ਰਹੀ ਹਾਂ।
1: ਜ਼ਰਾ ਖਿਆਲ ਰੱਖਣਾ ਸਹਿਮਾ ਜੀ, ਕਿਤੇ ਪਹਿਲਾਂ ਵਾਂਗੂ ਨਾ ਫੁੱਲ ਜਾਣਾ।
0: ਕੋਈ ਫਿਕਰ ਨਹੀਂ ਸੁਲੇਮਾਨ ਸਾਹਿਬ, ਤੁਸੀਂ ਜੋ ਮੇਰੇ ਨਾਲ ਹੋ। ਸੁਲੇਮਾਨ ਸਾਹਿਬ, ਹੁਣ ਆਪਣੇ ਭੈਣ ਭਰਾਵਾਂ ਦੇ ਈਮੇਲਸ ਤੇ SMS ਨਾ ਪੜ੍ਹ ਲਈਏ?
1: ਜ਼ਰੂਰ ਪੜ੍ਹੋ ਜੀ।
0: ਸੁਲੇਮਾਨ ਸਾਹਿਬ, ਇੱਕ ਈਮੇਲ ਸਾਡੇ ਇੱਕ ਛੋਟੇ ਜਿਹੇ ਭਰਾ ਇਮਰਾਨ ਨਜ਼ੀਰ ਹੋਰਾਂ ਦੀ, ਜਿਹੜੇ FA ਦੇ ਸਟੂਡੈਂਟ ਨੇ।
1: ਅੱਛਾ।
0: ਇਹ ਕਹਿੰਦੇ ਨੇ ਕਿ ਮੇਰਾ ਜਿਸਮ ਬਹੁਤ ਹੀ ਸੁੱਕਾ ਹੈ, ਮੂੰਹ ਤੇ ਚਿੰਬ ਪੈ ਗਏ ਨੇ ਤੇ ਹੱਡੀਆਂ ਨਜ਼ਰ ਆਉਂਦੀਆਂ ਨੇ, ਭੁੱਖ ਨਹੀਂ ਲੱਗਦੀ ਤੇ ਲੱਕ ਵਿੱਚ ਪੀੜ ਰਹਿੰਦੀ। ਅੱਬਾ ਜੀ ਨੇ ਡਾਕਟਰ ਤੋਂ ਦਵਾਈ ਲਿਆਂਦੀ ਸੀ ਪਰ ਫਰਕ ਨਹੀਂ ਪਿਆ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ, ਬਲਕਿ ਸੈਂਡੋ ਬਣ ਜਾਵਾਂ।
1: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਇਹ ਕੋਈ ਛੋਟੀ ਬਿਮਾਰੀ ਨਹੀਂ, ਬਲਕਿ ਇਹ ਉਹ ਬਿਮਾਰੀ ਹੈ ਜਿਹੜੀ ਅੰਦਰ ਹੀ ਅੰਦਰ ਪਿੰਡੇ ਦੀ ਸਿਉਂਕ ਬਣ ਜਾਂਦੀ ਹੈ। ਬੇਟਾ ਜੀ, ਮੈਂ ਇਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਸਮਝਾ ਸਕਦਾ। ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਆਪਣੇ ਅੱਬਾ ਜੀ ਦੇ ਨਾਲ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਸ਼ੁਰੂ ਕੀਤਾ ਜਾਵੇ। ਅਤੇ ਬੇਟਾ ਜੀ, ਇਹ ਵੀ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ ਜਦੋਂ ਵੱਧ ਜਾਵੇ ਤਾਂ ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ, ਇਸ ਲਈ ਇਲਾਜ ਵਿੱਚ ਦੇਰ ਨਾ ਕਰਨਾ। ਮੈਨੂੰ ਸੋਹਣੇ ਰੱਬ ਤੋਂ ਉਮੀਦ ਹੈ ਕਿ ਥੋੜ੍ਹੀ ਦੇਰ ਤੋਂ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਨਸ਼ਾਅੱਲਾ।
0: ਜੀ ਬਿਲਕੁਲ, ਸੈਂਡੋ ਬਣ ਜਾਓਗੇ। ਸੁਲੇਮਾਨ ਸਾਹਿਬ, ਇਹ ਸੈਂਡੋ ਉਹ ਨਹੀਂ ਹੁੰਦਾ ਜਿਹੜਾ ਸਰਕਸ ਵਿੱਚ ਸ਼ੇਰ ਨਾਲ ਲੜਦਾ?
1: ਹਾਂ ਹਾਂ,
0: ਯਾਨੀ ਉਹਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ।
1: ਸਹਿਮਾ ਜੀ, ਉਹ ਹੀ ਸੈਂਡੋ ਹੁੰਦਾ ਹੈ। ਤੁਸੀਂ ਆਪ ਵੇਖ ਲਵੋ ਕਿ ਬੰਦੇ ਵਿੱਚ ਇੰਨੀ ਤਾਕਤ ਹੋ ਸਕਦੀ ਹੈ, ਬਸ ਇਹਦੇ ਵਿੱਚ ਬੰਦੇ ਨੂੰ ਕੁਛ ਇਹਤਿਆਤ ਕਰਨੀ ਪੈਂਦੀ ਹੈ।
0: ਯਾਨੀ ਦਵਾਈ ਤੇ ਇਹਤਿਆਤ ਨਾਲ ਬੰਦੇ ਵਿੱਚ ਇੰਨੀ ਤਾਕਤ ਆ ਸਕਦੀ ਹੈ।
1: ਜੀ
0: ਸੁਲੇਮਾਨ ਸਾਹਿਬ, ਇਹ ਈਮੇਲ ਨਿਸਾਰ ਨਕਵੀ ਹੋਰਾਂ ਦੀ।
1: ਜੀ ਜੀ,
0: ਨਿਸਾਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਰੱਬ ਤੁਹਾਨੂੰ ਹਯਾਤੀ ਦੇਵੇ, ਤੁਹਾਡੀ ਸ਼ਾਨ ਵਧਾਵੇ, ਤੁਸੀਂ ਤਬੀਬ ਨਹੀਂ ਫਰਿਸ਼ਤਾ ਹੋ ਜਿਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਬਹੁਤ ਆਰਾਮ ਹੈ ਅਤੇ ਪਿੰਡੇ ਵਿੱਚ ਤਾਕਤ ਵੀ ਬਹੁਤ ਆ ਗਈ। ਸੁਲੇਮਾਨ ਸਾਹਿਬ, ਮੈਨੂੰ ਇੱਕ ਵਾਰੀ ਹੋਰ ਦਵਾਈ ਘੱਲ ਦਿਓ, ਬੜੀ ਮਿਹਰਬਾਨੀ ਹੋਵੇ।
1: ਨਿਸਾਰ ਭਾਈ, ਤੁਹਾਡੀ ਸਿਹਤਯਾਬੀ ਬਾਰੇ ਮੇਰੇ ਲਈ ਖੁਸ਼ੀ ਦੀ ਗੱਲ ਹੈ। ਭਾਈ ਜੀ, ਤੁਸੀਂ ਮੇਰਾ ਸ਼ੁਕਰੀਆ ਅਦਾ ਕਰਨ ਦੀ ਬਜਾਏ ਉਸ ਸੋਹਣੇ ਰੱਬ ਦਾ ਸ਼ੁਕਰੀਆ ਅਦਾ ਕਰੋ ਜਿਹੜਾ ਸਾਰਿਆਂ ਨੂੰ ਸ਼ਿਫਾ ਦਿੰਦਾ ਹੈ ਅਤੇ ਉਹ ਜਿਹਨੂੰ ਚਾਹੇ ਸ਼ਿਫਾ ਦਾ ਜ਼ਰੀਆ ਬਣਾ ਦੇਵੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਜੇ ਤਬੀਬ

0: ਤੁਸੀਂ ਬਿਲਕੁਲ ਠੀਕ ਹੋ ਗਏ, ਇਸ ਲਈ ਤੁਹਾਨੂੰ ਦਵਾਈ ਦੀ ਕੋਈ ਲੋੜ ਨਹੀਂ, ਕਿਉਂਕਿ ਬਗੈਰ ਵਜ੍ਹਾ ਦੇ ਦਵਾਈ ਨਹੀਂ ਲੈਣੀ ਚਾਹੀਦੀ, ਇਸ ਲਈ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰਾ ਸਕਦਾ।
1: ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ
0: ਜੀ, ਜ਼ਰੂਰ,
1: ਜਿਹੜੀ ਅਯੂਬ ਕਾਦਰੀ ਹੋਰਾਂ ਲਿਖੀ ਹੈ।
0: ਅੱਛਾ ਜੀ।
1: ਇਹ ਕਹਿੰਦੇ ਨੇ ਕਿ ਮੈਨੂੰ 4 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ
0: ਜੀ,
1: ਲੱਤਾਂ 'ਚ ਪੀੜ ਰਹਿੰਦੀ ਹੈ ਅਤੇ ਪਿੰਡੇ 'ਤੇ ਚਿਣਕਾਂ ਵੱਜਦੀਆਂ ਨੇ,
0: ਅੱਛਾ,
1: ਅਸਾਬੀ ਕਮਜ਼ੋਰੀ ਨਾਲ ਬੁਰਾ ਹਾਲ ਹੈ। ਮੈਂ ਅੰਗਰੇਜ਼ੀ ਗੋਲੀਆਂ ਖਾਂਦਾ ਵਾਂ ਪਰ ਸ਼ੂਗਰ ਵੱਧਦੀ ਜਾ ਰਹੀ ਹੈ
0: ਜੀ।
1: ਹੁਣ ਮੈਂ ਦੇਸੀ ਇਲਾਜ ਦਾ ਨਾ ਫੈਸਲਾ ਕੀਤਾ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਉਡੀਕਾਂਗਾ।
0: ਅਯੂਬ ਭਾਈ, ਸ਼ੂਗਰ ਦੇ ਕਈ ਸਬਬ ਹੁੰਦੇ ਨੇ, ਜਦੋਂ ਤੀਕਰ ਅਸਲ ਸਬਬ ਦਾ ਇਲਾਜ ਨਾ ਹੋਵੇ ਬਿਮਾਰੀ ਨੂੰ ਵਕਤੀ ਆਰਾਮ ਹੁੰਦਾ ਹੈ। ਭਾਈ ਜੀ, ਤੁਸੀਂ ਅੰਗਰੇਜ਼ੀ ਗੋਲੀਆਂ ਦੇ ਆਦੀ ਹੋ ਗਏ ਹੋ, ਇਹ ਵੀ ਵਜ੍ਹਾ ਹੈ ਕਿ ਹੁਣ ਗੋਲੀਆਂ ਖਾਣ ਤੋਂ ਬਾਅਦ ਵੀ ਤੁਹਾਡੀ ਸ਼ੂਗਰ ਜਿਹੜੀ ਨਾ ਕੰਟਰੋਲ ਨਹੀਂ ਹੁੰਦੀ ਪਈ। ਭਾਈ ਜੀ, ਯਾਦ ਰੱਖੋ ਕਿ ਬੰਦਾ ਜਿਸ ਦਵਾਈ ਦਾ ਆਦੀ ਹੋ ਜਾਵੇ ਹੌਲੀ ਹੌਲੀ ਉਹ ਦਵਾਈ ਅਸਰ ਕਰਨਾ ਛੱਡ ਦਿੰਦੀ ਹੈ, ਜਿਹਦੀ ਵਜ੍ਹਾ ਨਾਲ ਬਿਮਾਰੀ ਅੰਦਰ ਹੀ ਅੰਦਰ ਵੱਧਦੀ ਜਾਂਦੀ ਹੈ। ਸਾਡਾ ਇਲਾਜ ਇਸ ਲਈ ਕਾਬਲੇ ਤਾਰੀਫ ਹੈ ਕਿ ਬੰਦਾ ਇਸ ਦਵਾਈ ਦਾ ਆਦੀ ਨਹੀਂ ਹੁੰਦਾ, ਕਿਉਂਕਿ ਸਾਡੀ ਦਵਾਈ ਬਿਮਾਰੀ ਦੀ ਅਸਲ ਵਜ੍ਹਾ ਯਾਨੀ ਅਸਲ ਸਬਬ ਦਾ ਉਪਾਰ ਕਰਦੀ ਹੈ, ਅਤੇ ਜਦੋਂ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਨਾ ਹੀ ਉਹਦਾ ਜਿਸਮ ਦਵਾਈ ਦੀ ਡਿਮਾਂਡ ਕਰਦਾ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨੀ ਨੂੰ ਇੱਕ ਪਾਸੇ ਰੱਖ ਦਿਓ, ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਇਲਾਜ ਸਾਡੇ ਕੋਲ ਮੌਜੂਦ ਹੈ। ਬਸ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲੈ ਆਓ, ਮੈਂ ਪੂਰੀ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਕੰਟਰੋਲ ਹੋ ਜਾਵੇਗੀ
1: ਇਨਸ਼ਾਅੱਲਾ ਜੀ। ਇਨਸ਼ਾਅੱਲਾ ਜੀ। ਅਯੂਬ ਭਾਈ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਬੇਫਿਕਰ ਹੋ ਕੇ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਫਿਰ ਵੇਖੋ ਸੁਲੇਮਾਨ ਸਾਹਿਬ ਦੀ ਦਵਾਈ ਦਾ ਜਾਦੂ ਕਿਵੇਂ ਸਿਰ ਚੜ ਕੇ ਬੋਲਦਾ। ਸੋਹਣੇ ਭੈਣ ਭਰਾ ਅਤੇ ਬਜ਼ੁਰਗੋ, ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ। ਤੁਸੀਂ ਕਿਧਰੇ ਨਹੀਂ ਜਾਣਾ ਕਿਉਂਕਿ ਪ੍ਰੋਗਰਾਮ ਅਜੇ ਜਾਰੀ ਹੈ। ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਦਵਾਖਾਨੇ 'ਤੇ ਆਪ ਵੀ ਆ ਕੇ ਮਿਲ ਸਕੋ। ਅਤੇ ਜਨਾਬ, ਕਾਗਜ਼ ਅਤੇ ਪੈਨਸਲ ਸਾਂਭੋ ਅਤੇ ਲਿਖੋ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਜਨਾਬ, ਪਤਾ ਤੁਹਾਨੂੰ ਮਿਲ ਗਿਆ। ਇਹ ਪਤਾ ਤੁਸੀਂ ਉਹਨਾਂ ਭੈਣ ਭਰਾਵਾਂ ਨੂੰ ਵੀ ਜ਼ਰੂਰ ਦੇਣਾ ਹੈ ਜਿਹੜੇ ਥਾਂ ਥਾਂ ਇਲਾਜ ਕਰਵਾਉਣ ਤੋਂ ਬਾਅਦ ਵੀ ਠੀਕ ਨਹੀਂ ਹੋਏ। ਸੁਲੇਮਾਨ ਸਾਹਿਬ, ਵਾਰੀ ਇਹ ਇਸ ਈਮੇਲ ਦੀ ਜਿਹੜੀ ਨਦੀਮ ਅਬਾਸ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ ਜੋੜਾਂ ਦੀ ਤਕਲੀਫ ਹੈ, ਹੱਥਾਂ ਦੀਆਂ ਉਂਗਲਾਂ ਅਤੇ ਅੱਡੀਆਂ ਵਿੱਚ ਬਹੁਤ ਹੀ ਪੀੜ ਰਹਿੰਦੀ ਹੈ। ਸਵੇਰ ਦੇ ਟਾਈਮ ਉਂਗਲਾਂ 'ਤੇ ਸੋਜ ਹੁੰਦੀ ਹੈ, ਕੋਈ ਕੰਮ ਨਹੀਂ ਕਰ ਸਕਦੇ। ਅੰਗਰੇਜ਼ੀ ਦਵਾਈ ਲੈਂਦੇ ਨੇ ਅਤੇ ਬਹੁਤ ਸਕੂਨ ਮਿਲਦਾ ਕਿਉਂਕਿ ਪੀੜ ਮੁੱਕ ਜਾਂਦੀ ਹੈ। ਮਿਹਰਬਾਨੀ ਕਰਕੇ ਇਹਦਾ ਕੋਈ ਮੁਸਤਕਿਲ ਇਲਾਜ ਦੱਸੋ।
0: ਨਦੀਮ ਭਾਈ, ਇਹ ਤਾਂ ਕੋਈ ਇਲਾਜ ਨਾ ਹੋਇਆ ਕਿ ਜਦੋਂ ਗੋਲੀ ਖਾਧੀ ਉਦੋਂ ਪੀੜ ਹਟ ਗਈ। ਭਾਈ ਜੀ, ਯਾਦ ਰੱਖੋ ਕਿ ਪੀੜ ਹਟਾਉਣ ਵਾਲੀਆਂ ਗੋਲੀਆਂ ਦਾ ਜ਼ਿਆਦਾ ਇਸਤੇਮਾਲ ਬਹੁਤ ਨੁਕਸਾਨ ਦਿੰਦਾ ਹੈ।
1: ਬਿਲਕੁਲ।
0: ਅਤੇ ਇਹੋ ਜਿਹੀਆਂ ਗੋਲੀਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਇਹੋ ਜਿਹੀ ਦਵਾਈ ਨਹੀਂ ਖਾਣੀ ਚਾਹੀਦੀ। ਭਾਈ ਜੀ, ਸਾਡੇ ਕੋਲ ਰੱਬ ਦੀ ਮਿਹਰਬਾਨੀ ਨਾਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਯੂਰਿਕ ਐਸਿਡ ਅਤੇ ਦੂਜੇ ਜ਼ਹਿਰੀਲੇ ਮਾਦਿਆਂ ਨੂੰ ਜਿਸਮ ਵਿੱਚੋਂ ਕੱਢ ਦਿੰਦੀਆਂ ਨੇ ਅਤੇ ਮਰੀਜ਼ ਦੀ ਬਿਮਾਰੀ ਮੁਸਤਕਿਲ ਤੌਰ 'ਤੇ ਠੀਕ ਹੋ ਜਾਂਦੀ ਹੈ।
1: ਸੁਲੇਮਾਨ ਸਾਹਿਬ, ਇਹ ਈਮੇਲ ਮੇਦੇ ਦੀ ਬਿਮਾਰੀ ਬਾਰੇ ਨੇ
0: ਜੀ।
1: ਵੇਖਿਆ ਸੁਲੇਮਾਨ ਸਾਹਿਬ, ਮੈਂ ਅਲਾਮਤਾਂ ਪੜ੍ਹ ਕੇ ਹੀ ਬਿਮਾਰੀ ਦੱਸ ਦਿੰਦੀ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਸ਼ਹਿਬਾਜ਼ ਭੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਸੀਨੇ ਵਿੱਚ ਜਲਨ ਅਤੇ ਮੇਦੇ ਵਿੱਚ ਗਰਮੀ ਜਿਹੀ ਰਹਿੰਦੀ ਹੈ, ਢਿੱਡ ਵਿੱਚ ਮਰੋੜ ਫਿਰਦੇ ਨੇ ਅਤੇ ਰੋਟੀ ਖਾਣ ਤੋਂ ਬਾਅਦ ਬੜੀ ਦੇਰ ਤੀਕਰ ਖੱਟੇ ਖੱਟੇ ਡਕਾਰਾਂ ਆਉਂਦੀਆਂ ਨੇ।
0: ਠੀਕ।
1: ਮੈਂ ਤੁੰਮੇ ਦੀ ਪੱਕੀ, ਗੁਲਕੰਦ, ਹਰੀੜ ਦਾ ਮੁਰੱਬਾ ਅਤੇ ਛਿਲਕਾ ਵੀ ਖਾਂਦਾ ਵਾਂ
0: ਜੀ,
1: ਪਰ ਕੋਈ ਫਰਕ ਨਹੀਂ ਪਿਆ
0: ਜੀ।
1: ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
0: ਸ਼ਹਿਬਾਜ਼ ਭਾਈ, ਜਦੋਂ ਤੀਕਰ ਬਿਮਾਰੀ ਦਾ ਅਸਲ ਸਬਬ ਨਾ ਲੱਭਿਆ ਜਾਵੇ ਬਿਮਾਰੀ ਕਦੀ ਵੀ ਠੀਕ ਨਹੀਂ ਹੁੰਦੀ। ਤੁਸੀਂ ਜਿਹੜੀਆਂ ਸ਼ੈਵਾਂ ਖਾਂਦੇ ਰਹੇ ਹੋ ਉਹ ਆਪਣੀ ਜਗ੍ਹਾ ਠੀਕ ਨੇ, ਪਰ ਇਹਨਾਂ ਦਾ ਤੁਹਾਡੀ ਬਿਮਾਰੀ ਨਾਲ ਕੋਈ ਤਾਲਕ ਨਹੀਂ। ਭਾਈ ਜੀ, ਅਲਾਮਾਤ ਦੇ ਮੁਤਾਬਿਕ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਵੱਧ ਗਈ ਹੈ ਅਤੇ ਜੇ ਇਹਦਾ ਉਪਾਰ ਨਾ ਹੋਇਆ ਤਾਂ ਮੇਦੇ 'ਤੇ ਸੋਜ ਵੀ ਪੈ ਜਾਵੇਗੀ। ਮੇਰੇ ਭਾਈ, ਤੁਸੀਂ ਵੱਡਾ ਗੋਸ਼ਤ, ਮਿਰਚ ਮਸਾਲੇ ਅਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਦਿਨ ਵਿੱਚ 3 ਵਾਰੀ 1-1 ਪਿਆਲੀ ਦੁੱਧ ਹੀ ਜ਼ਰੂਰ ਪੀਆ ਕਰੋ। ਅਤੇ ਮੇਰੇ ਭਾਈ, ਮੈਂ ਤੁਹਾਡੇ ਕਹਿਣ 'ਤੇ ਤੁਹਾਡੇ ਲਈ ਇੱਕ ਬੜੀ ਚੰਗੀ ਅਤੇ ਬੜੀ ਫਾਇਦਾ ਦੇਣ ਵਾਲੀ ਦਵਾਈ ਪਾਰਸਲ ਕਰਾ ਰਹੇ ਹਾਂ। ਤੁਸੀਂ ਇਹਦੇ ਵਿੱਚ ਨਾਗਾ ਨਹੀਂ ਕਰਨਾ ਅਤੇ ਬੜੇ ਖਿਆਲ ਨਾਲ ਦਵਾਈ ਲੈਣਾ। ਰੱਬ ਦੀ ਮਿਹਰਬਾਨੀ ਨਾਲ 15-20 ਦਿਨਾਂ ਤੋਂ ਬਾਅਦ ਤੁਹਾਡੀ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਸ਼ਹਿਬਾਜ਼ ਸਾਹਿਬ, ਤੁਸੀਂ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ, ਨਹੀਂ ਤਾਂ ਤੁਸੀਂ ਆਪਣੀ ਪਸੰਦ ਦੀਆਂ ਸ਼ੈਵਾਂ ਨਹੀਂ ਖਾ ਸਕੋਗੇ। ਯਾਨੀ ਸੁਲੇਮਾਨ ਸਾਹਿਬ ਤੁਹਾਨੂੰ ਟੀਂਡੇ ਹੀ ਖਵਾਉਂਦੇ ਰਹਿਣਗੇ।
0: ਸਹਿਮਤ ਜੀ, ਜ਼ਹਿਰ ਹੈ। ਜਦੋਂ ਮਰੀਜ਼ ਪਰਹੇਜ਼ ਵੀ ਨਹੀਂ ਕਰੇਗਾ ਅਤੇ ਦਵਾਈ ਟਾਈਮ ਸਿਰ ਨਹੀਂ ਲਵੇਗਾ, ਔਰ ਉਹ ਕਿੰਝ ਠੀਕ ਹੋਵੇਗਾ?
1: ਬਿਲਕੁਲ।
0: ਅਤੇ ਜਦੋਂ ਠੀਕ ਨਹੀਂ ਹੋਵੇਗਾ ਅਤੇ ਉਹਨੂੰ ਟੀਂਡੇ ਹੀ ਖਾਣੇ ਪੈਣਗੇ।
1: ਸੁਲੇਮਾਨ ਸਾਹਿਬ, ਇਹ ਗੱਲ ਤਾਂ ਹੈ। ਸੁਲੇਮਾਨ ਸਾਹਿਬ, ਇੱਕ ਈਮੇਲ ਸਾਹ ਦੀ ਤਕਲੀਫ ਬਾਰੇ ਵੇ, ਜਿਹੜੀ ਕਾਇਮ ਬੁਖਾਰੀ ਹੋਰਾਂ ਲਿਖੀ,
0: ਇਹ
1: ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ, ਮੂੰਹ ਕੌੜਾ ਅਤੇ ਫਿੱਕਾ ਰਹਿੰਦਾ ਹੈ, ਘੜੀ ਮੁੜੀ ਪਿਆਸ ਲੱਗਦੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਥੋੜ੍ਹਾ ਜਿਹਾ ਟੁਰਨਾ ਵਾਂ ਅਤੇ ਸਾਹ ਫੁੱਲ ਜਾਂਦੀ
0: ਹੈ।
1: ਸੁਲੇਮਾਨ ਸਾਹਿਬ, ਮੈਂ ਸਾਹ ਬਾਰੇ ਬਹੁਤ ਹੀ ਪਰੇਸ਼ਾਨ ਹਾਂ, ਸਾਹ ਬਹੁਤ ਹੀ ਫੁੱਲਦਾ, ਮਸ਼ਵਰਾ ਦਿਓ।
0: ਸਹਿਮਾ ਜੀ, ਇਹ ਸਾਹ ਦੀ ਬਿਮਾਰੀ ਨਹੀਂ। ਮੈਂ ਭਾਈ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਨੂੰ ਸਾਹ ਦੀ ਬਿਮਾਰੀ ਨਹੀਂ, ਬਲਕਿ ਤੁਹਾਨੂੰ ਜਿਗਰ ਦੀ ਬਿਮਾਰੀ ਹੈ। ਯਾਨੀ ਤੁਹਾਡਾ ਜਿਗਰ ਵੱਧ ਗਿਆ ਹੈ। ਭਾਈ ਜੀ, ਤੁਸੀਂ ਘਿਓ, ਤੇਲ, ਮੱਖਣ ਅਤੇ ਦੂਜੀਆਂ ਠੰਡੀਆਂ ਚੀਜ਼ਾਂ ਬਿਲਕੁਲ ਛੱਡ ਦਿਓ, ਨਹੀਂ ਤਾਂ ਬਿਮਾਰੀ ਵੱਧ ਜਾਵੇਗੀ। ਸਵੇਰ ਅਤੇ ਸ਼ਾਮ ਵੇਲੇ 1-2 ਮੀਲ ਪੈਦਲ ਜ਼ਰੂਰ ਟੁਰਿਆ ਕਰੋ ਤਾਂ ਕਿ ਜਿਗਰ ਦਾ ਨਿਜ਼ਾਮ ਠੀਕ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਜਿਗਰ ਆਪਣੀ ਅਸਲੀ ਹਾਲਤ 'ਤੇ ਆ ਜਾਵੇਗਾ ਅਤੇ ਜਿਗਰ ਦਾ ਨਿਜ਼ਾਮ ਵੀ ਬਿਲਕੁਲ ਠੀਕ ਹੋ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੀ ਇੱਕ ਭੈਣ ਹੋਰ ਆਉਂਦੀ ਹੈ
0: ਜੀ,
1: ਤੇ ਇਹ ਉਹੀ ਚਾਹੁੰਦੇ ਨੇ ਜਿਹੜਾ ਹਰ ਭੈਣ ਚਾਹੁੰਦੀ ਹੈ, ਯਾਨੀ ਸੋਹਣਾ ਸੋਹਣਾ ਮਿੱਠਾ।
0: ਅੱਛਾ ਜੀ।
1: ਸੁਲੇਮਾਨ ਸਾਹਿਬ, ਭੈਣ ਹੋਰੀ ਕਹਿੰਦੇ ਨੇ ਕਿ ਮੇਰੇ ਮੂੰਹ ਤੇ ਦਾਣੇ ਤੇ ਕਿੱਲ ਬਹੁਤ ਨਿਕਲਦੇ ਨੇ।
0: ਅੱਛਾ।
1: ਤੇ ਜਿਲਦ ਉੱਤੇ ਕਾਲੇ ਕਾਲੇ ਨਿਸ਼ਾਨ ਵੀ ਬਣ ਗਏ ਨੇ। ਬੜੀਆਂ ਮਹਿੰਗੀਆਂ ਕਰੀਮਾਂ ਤੇ ਲੋਸ਼ਨ ਇਸਤੇਮਾਲ ਕੀਤੇ ਪਰ ਕੋਈ ਫਾਇਦਾ ਨਹੀਂ ਹੁੰਦਾ, ਮਿਹਰਬਾਨੀ ਕਰਕੇ ਕੋਈ ਦਵਾਈ ਕਰ ਦਿਓ।
0: ਸਹਿਮਾ ਜੀ, ਸਿਰਫ ਜਵਾਬ ਸੁਣਨ ਨਾਲ ਕੁਝ ਨਹੀਂ ਹੁੰਦਾ, ਗੱਲ ਇਹ ਵੇ ਕਿ ਜਵਾਬ ਤੇ ਅਮਲ ਕੀਤਾ ਜਾਵੇ। ਜਿਹੜਾ ਅਮਲ ਕਰੇਗਾ ਉਹੀ ਫਾਇਦਾ ਚੁੱਕੇਗਾ। ਭੈਣ ਜੀ, ਕਿੱਲ, ਮੁਆਸੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਏ। ਜਦੋਂ ਤੀਕਰ ਖੂਨ ਸਾਫ਼ ਨਹੀਂ ਹੋਵੇਗਾ ਕੋਈ ਲੋਸ਼ਨ ਜਾਂ ਕਰੀਮ ਫਾਇਦਾ ਨਹੀਂ ਦੇਵੇਗੀ, ਕਿਉਂਕਿ ਇਹ ਸਿਰਫ ਉੱਤੋਂ ਹੀ ਕਰਨ ਵਾਲਾ ਇਲਾਜ ਏ, ਅਸਲ ਵਜ੍ਹਾ ਤੇ ਅੰਦਰ ਹੈ ਨਾ ਜੀ। ਭੈਣ ਜੀ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਮੱਛਲੀ, ਮੁਰਗੀ, ਅੰਡੇ ਅਤੇ ਬਾਜ਼ਾਰੀ ਸ਼ੈਵਾਂ ਬਿਲਕੁ�ਲ ਛੱਡ ਦਿਓ। ਸਵੇਰ ਸ਼ਾਮ ਵੇਸਣ ਨਾਲ ਮੂੰਹ ਧੋਇਆ ਕਰੋ, ਇਹਦੇ ਨਾਲ ਨਾਲ ਦਵਾਈ ਵੀ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਾ ਰਿਹਾ, ਇਹ ਦਵਾਈ ਖੂਨ ਨੂੰ ਇੰਝ ਸਾਫ਼ ਕਰੇਗੀ ਜਿਵੇਂ ਫਿਲਟਰ ਪਾਣੀ ਨੂੰ ਸਾਫ਼ ਕਰਦਾ ਹੈ, ਅਤੇ ਜਦੋਂ ਖੂਨ ਵਿੱਚੋਂ ਜ਼ਹਿਰੀਲੇ ਮਾਦੇ ਨਿਕਲ ਜਾਣਗੇ ਤਾਂ ਖੂਨ ਸਾਫ਼ ਹੋ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਕਿੱਲ, ਮੁਆਸੇ ਅਤੇ ਕਾਲੇ ਨਿਸ਼ਾਨ ਵੀ ਬਿਲਕੁਲ ਸਾਫ਼ ਹੋ ਜਾਵਣਗੇ ਅਤੇ ਤੁਹਾਡਾ ਚਿਹਰਾ ਫੁੱਲਾਂ ਵਾਂਗੂ ਨਿਖਰ ਜਾਵੇਗਾ।
1: ਬਿਲਕੁਲ ਬਿਲਕੁਲ, ਇਨਸ਼ਾਅੱਲਾ ਤਾਲਾ ਐਸਾ ਹੀ ਹੋਵੇਗਾ। ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਾਏ ਅਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਜੀ। ਸੋਹਣੇ ਭੈਣ ਭਰਾਓ, ਹੁਣ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖਣਾ, ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ, ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: ਸੁਣਤੇ ਰਹੀਏ FM 101.
4: there's music, and then there's magic. One Above FM 101.

सुनते रहिए FM 101 101।

सुनते रहिए FM 101 101।

सुनते रहिए FM 101 101।

0: ਇਹਦੇ ਨਾਲ ਵੀ ਮਰੀਜ਼ ਦੀ ਅੱਧੀ ਬਿਮਾਰੀ ਮੁੱਕ ਜਾਂਦੀ ਹੈ।
1: ਸਹਿਮਾ ਜੀ, ਬੰਦੇ ਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ।
0: ਬਿਲਕੁਲ,
1: ਕਿਉਂਕਿ ਅੰਦਰ ਦੀ ਖੁਸ਼ੀ ਬਿਮਾਰੀ ਤੋਂ ਬਚਾਉਂਦੀ ਹੈ।
0: ਸਹੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਬਾਸ ਬੰਦੇ ਤੇ ਹਰ ਵੇਲੇ ਸੜੇ ਹੀ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਸ ਪਰੇਸ਼ਾਨੀ ਦਾ ਕੀ ਹਾਲ ਹੈ? ਕਿਉਂਕਿ ਇਸ ਪਰੇਸ਼ਾਨੀ ਬਾਰੇ ਵੇ ਜਿਹੜਾ ਸਾਡੇ ਇੱਕ ਭਰਾ ਸ਼ਬੀਰ ਨਿਆਜ਼ੀ ਹੋਣਾ ਲਿਖਿਆ ਹੈ।
1: ਜੀ ਜੀ।
0: ਇਹ ਕਹਿੰਦੇ ਨੇ ਕਿ ਮੈਂ ਆਪਣੀ ਕਮਜ਼ੋਰੀ ਬਾਰੇ ਬਹੁਤ ਹੀ ਪਰੇਸ਼ਾਨ ਹਾਂ।
1: ਅੱਛਾ।
0: ਕੋਈ ਸ਼ੈ ਚੰਗੀ ਨਹੀਂ ਲੱਗਦੀ। ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਸੁਲੇਮਾਨ ਸਾਹਿਬ, ਇਹ ਭਾਈ ਤਾਂ ਵਾਕਈ ਬਹੁਤ ਪਰੇਸ਼ਾਨ ਨੇ।
1: ਸਹਿਮਾ ਜੀ, ਮੈਂ ਵੀ ਦੱਸਣਾ ਵਾਂ, ਮੈਂ ਸ਼ਬੀਰ ਭਾਈ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੇਰੀ ਨਜ਼ਰ ਵਿੱਚ ਇਹ ਕੋਈ ਵੱਡਾ ਮਸਲਾ ਨਹੀਂ।
0: ਅੱਛਾ।
1: ਕਿਉਂਕਿ ਮੇਰੇ ਕੋਲ ਤਾਂ ਇਹੋ ਜਿਹੇ ਮਰੀਜ਼ ਰੋਜ਼ਾਨਾ ਆਉਂਦੇ ਹੀ ਰਹਿੰਦੇ ਨੇ, ਅਤੇ ਅੱਲਾਹ ਦੀ ਮਿਹਰਬਾਨੀ ਨਾਲ ਜਦੋਂ ਇਲਾਜ ਕਰਾਉਂਦੇ ਨੇ ਅਤੇ ਰੱਬ ਅਤੇ ਉਹਨਾਂ 'ਤੇ ਕਰਮ ਕਰ ਦਿੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਹੋ ਜਾਓਗੇ।
0: ਜੀ ਸ਼ਬੀਰ ਭਾਈ, ਹੁਣ ਫਿਕਰ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸੁਲੇਮਾਨ ਸਾਹਿਬ ਤੁਹਾਡੇ ਨਾਲ ਨੇ, ਜਿਨ੍ਹਾਂ ਦੀ ਦਵਾਈ ਨਾਲ ਬੜੇ ਬੜੇ ਪੁਰਾਣੇ ਮਰੀਜ਼ ਵੀ ਠੀਕ ਹੋ ਜਾਂਦੇ ਨੇ। ਸੁਲੇਮਾਨ ਸਾਹਿਬ, ਤੁਹਾਡੇ ਕੋਲ ਅਖੀਰ ਕੀ ਜਾਦੂ ਹੈ? ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਮਰੀਜ਼ ਫੌਰਨ ਠੀਕ ਹੋ ਜਾਂਦੇ ਨੇ?
1: ਸਹਿਮਾ ਜੀ, ਮੈਂ ਤੁਹਾਨੂੰ ਜਾਦੂਗਰ ਜਾਂ ਜੋਗੀ ਨਜ਼ਰ ਆਉਂਦਾ ਵਾਂ।
0: ਨਹੀਂ ਸੁਲੇਮਾਨ ਸਾਹਿਬ, ਮੇਰਾ ਮਤਲਬ ਇਹ ਨਹੀਂ, ਮੈਂ ਤੇ ਉਸ ਜਾਦੂ ਦੀ ਗੱਲ ਕਰ ਰਹੀ ਹਾਂ ਜਿਹੜਾ ਸਿਰ ਚੜ ਕੇ ਬੋਲਦਾ, ਯਾਨੀ ਇੱਧਰ ਇਲਾਜ ਹੋਇਆ ਉੱਧਰ ਮਰੀਜ਼ ਨੂੰ ਆਰਾਮ ਆ ਗਿਆ।
1: ਅੱਛਾ, ਤੇ ਇੰਜ ਆਖੋ ਨਾ। ਸਹਿਮਾ ਜੀ, ਇਹ ਜਾਦੂ ਇਹ ਸੋਹਣੇ ਰੱਬ ਦੀ ਜੜੀ ਬੂਟੀਆਂ ਦਾ ਹੈ, ਜਿਨ੍ਹਾਂ ਨੂੰ ਸੋਹਣੇ ਰੱਬ ਨੇ ਬੰਦੇ ਲਈ ਸ਼ਿਫਾ ਦਾ ਜ਼ਰੀਆ ਬਣਾਇਆ ਹੈ।
0: ਬੇਸ਼ੱਕ।
1: ਤੇ ਇਹਨਾਂ ਵਿੱਚ ਸਿਹਤ ਰੱਖੀ ਹੈ
0: ਜੀ। ਬੇਸ਼ੱਕ ਸੁਲੇਮਾਨ ਸਾਹਿਬ, ਅਗਲੀ ਈਮੇਲ ਜੋੜਾਂ ਦੇ ਦਰਦ ਬਾਰੇ ਵੇ, ਜਿਹੜੀ ਸਾਡੇ ਇੱਕ ਭਰਾ ਜਾਵੇਦ ਫਾਰੂਕੀ ਹੋਰਾਂ ਲਿਖੀ ਹੈ।
1: ਜੀ ਜੀ।
0: ਇਹ ਕਹਿੰਦੇ ਨੇ ਕਿ ਮੈਂ ਤੁਹਾਡਾ ਪੁਰਾਣਾ ਮਰੀਜ਼ ਹਾਂ।
1: ਠੀਕ।
0: ਤੇ ਮੈਂ

0: ਜਵੇਦ ਭਾਈ ਜੇ ਤੁਸੀਂ ਇਲਾਜ ਨਾ ਛੱਡਦੇ ਤਾਂ ਹੁਣ ਤੱਕ ਤੁਸੀਂ ਠੀਕ ਹੋ ਜਾਂਦੇ। ਬਹਰਹਾਲ ਇਹ ਜ਼ਿਹਨ ਵਿੱਚ ਰੱਖੋ ਕਿ ਤੁਹਾਡੀ ਬਿਮਾਰੀ ਪੁਰਾਣੀ ਹੈ ਅਤੇ ਇੱਕ ਸਾਲ ਵਿੱਚ ਬਿਮਾਰੀ ਜ਼ਰੂਰ ਵਧੀ ਹੋਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾਵੇਗਾ, ਯਾਨੀ ਜਾਂਚ ਕੀਤੀ ਜਾਵੇਗੀ ਕਿ ਬਿਮਾਰੀ ਕਿਸ ਸਟੇਜ 'ਤੇ ਵੇ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ। ਮੈਂ ਪੂਰੀ ਤਰ੍ਹਾਂ ਤੁਹਾਡੀ ਜਾਂਚ ਪੜਤਾਲ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਗੋਡਿਆਂ ਦੀ ਪੀੜ ਬਿਲਕੁਲ ਠੀਕ ਹੋ ਜਾਵੇਗੀ ਅਤੇ ਪਿੰਡੇ ਅਤੇ ਜੋੜਾਂ ਅਤੇ ਹੱਡੀਆਂ ਨੂੰ ਤਾਕਤ ਵੀ ਮਿਲੇਗੀ। ਬਸ ਤੁਸੀਂ ਸੋਹਣੇ ਰੱਬ 'ਤੇ ਯਕੀਨ ਰੱਖੋ, ਉਹ ਹੀ ਤੁਹਾਨੂੰ ਸ਼ਫਾ ਦੇਵੇਗਾ।
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ
0: ਜੀ।
1: ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ ਅਤੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
0: ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਅਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ ਅਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਅਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਸਕਦੇ ਹੋ ਅਤੇ ਆ ਜਾਓ
1: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਅਤੇ ਫੋਨ ਨੰਬਰ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ ਤੇ ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ
0: ਜੀ।
1: ਇਹ SMS ਵਸੀਮ ਹੋਰਾਂ ਦਾ ਹੈ। ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ, ਜੇ ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
0: ਜੀ।
1: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ, ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ।
0: ਓਹੋ ਸਹਿਮਾ ਜੀ, ਤੁਸੀਂ ਮਜ਼ਾਕ ਤੋਂ ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਹੀ ਬੁਰੀ ਬਿਮਾਰੀ ਹੈ।
1: ਰੱਬ ਨਾ ਕਰੇ।
0: ਵਸੀਮ ਭਾਈ, ਮੈਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ, ਯਾਨੀ ਮਿਰਚ ਮਸਾਲੇਦਾਰ ਚੀਜ਼ਾਂ ਜਾਂ ਫਿਰ ਉਹ ਖਾਣੇ ਜਿਨ੍ਹਾਂ ਵਿੱਚ ਘਿਓ, ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ ਹੈ, ਉਹ ਮੈਦੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲੋਕ ਪੈਦਲ ਨਹੀਂ ਟੁਰਦੇ ਯਾਨੀ ਵਰਜਿਸ਼ ਵਗੈਰਾ ਨਹੀਂ ਕਰਦੇ, ਉਹਨਾਂ ਦਾ ਮੈਦਾ ਖਰਾਬ ਹੀ ਰਹਿੰਦਾ ਹੈ, ਜਿਹਦੀ ਵਜ੍ਹਾ ਨਾਲ ਬਦਹਜ਼ਮੀ, ਮੈਦੇ ਦੀ ਤਜ਼ਾਬੀਅਤ, ਮੈਦੇ ਦੀ ਸੋਜਨ, ਅਲਸਰ ਅਤੇ ਦਰਦ ਫਹਿਮੇ ਮੈਦਾ ਦੀ ਤਕਲੀਫ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਆਪਣੀ ਗਜ਼ਾ ਨੂੰ ਬਦਲੋ ਅਤੇ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਿਆ ਕਰੋ। ਇਹਦੇ ਇਲਾਵਾ ਹਲੀਮ, ਨਿਹਾਰੀ, ਤਿੱਕੇ ਤੇ ਕਬਾਬ ਵਗੈਰਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਅਤੇ ਮੈਦੇ 'ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
1: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ 'ਤੇ ਜ਼ਰੂਰ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਕਮਤ ਕੀ ਕਹਿੰਦੀ ਹੈ? ਸੁਲੇਮਾਨ ਸਾਹਿਬ, ਅਗਲੀ ਮੇਲ ਹਾਈਪਰਟਾਈਟਿਸ ਬਾਰੇ ਹੀ ਹੈ, ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ, ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਿਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
0: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
1: ਬਿਲਕੁਲ,
0: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਅਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸਤੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ ਅਤੇ ਇਸ ਇਲਾਜ ਦਾ ਅਸਰ ਵੇਖਣ ਲਈ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਯਾਨੀ ਦੋ ਵਾਰੀ LFT ਕਰਾਓ। ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿੰਨਾ ਜ਼ਬਰਦਸਤ ਹੈ ਅਤੇ ਇਹਦੇ ਵਿੱਚ ਕਿੰਨੀ ਸ਼ਫਾ ਹੈ। ਮੁਸ਼ਤਾਕ ਭਾਈ, ਸੋਹਣੇ ਰੱਬ ਨੇ ਚਾਹਿਆ ਅਤੇ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ। ਤੁਸੀਂ ਕਿਸੇ ਦਿਨ ਆਪਣੇ ਭਰਾ ਨੂੰ ਦਵਾਖਾਨੇ 'ਤੇ ਲੈ ਕੇ ਆਓ, ਮੈਂ ਦਵਾਈ ਪਰਹੇਜ਼ ਦੇ ਅਹਤਿਆਤ ਬਾਰੇ ਸਾਰੀ ਗੱਲ ਸਮਝਾ ਦਿਆਂਗਾ। ਸੋਹਣੇ ਰੱਬ ਦੇ ਕਰਮ ਨਾਲ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ
1: ਇਨਸ਼ਾਅੱਲਾ ਤਾਲਾ। ਜੀ ਮੁਸ਼ਤਾਕ ਭਾਈ, ਤੁਹਾਡੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਈ ਅਤੇ ਸੁਲੇਮਾਨ ਸਾਹਿਬ ਨੇ ਮਸ਼ਵਰਾ ਵੀ ਤੁਹਾਡੇ ਜਿਹੜਾ ਦਿੱਤਾ ਹੈ, ਇਸ ਮਸ਼ਵਰੇ 'ਤੇ ਅਮਲ ਕਰੋ, ਰੱਬ ਜ਼ਰੂਰ ਮਿਹਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਵਜ਼ਨ ਬਹੁਤ ਵੱਧ ਗਿਆ, ਮੈਂ ਦਿਨ 'ਚ ਸਿਰਫ ਇੱਕ ਵਾਰੀ ਰੋਟੀ ਖਾਂਦੀ ਹਾਂ ਪਰ ਜਿਸਮ ਮੋਟਾ ਹੀ ਹੁੰਦਾ ਜਾ ਰਿਹਾ, ਟੁਰਨ ਫਿਰਨ ਨਾਲ ਸਾਹ ਫੁੱਲਦੀ ਹੈ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਮੋਟਾਪਾ ਤੇ ਮੈਨੂੰ ਵੀ ਜਿਹੜਾ ਨਾ ਬਹੁਤ ਬੁਰਾ ਲੱਗਦਾ। ਇਹ ਜਿਹੜਾ ਮੋਟੇ ਬੰਦੇ ਹੁੰਦੇ ਨੇ ਨਾ, ਇੰਜ ਲੱਗਦੇ ਨੇ ਜਿਵੇਂ ਬੋਲਣ ਵਾਲੇ ਮੱਚ ਹੁੰਦੇ ਹੈ, ਸਾਰੀ ਸਮਾਰਟਨੈਸ ਮੁੱਕ ਜਾਂਦੀ ਹੈ।
0: ਸਹਿਮਾ ਜੀ, ਮੋਟਾਪੇ ਨਾਲ ਸਿਰਫ ਸਮਾਰਟਨੈਸ ਹੀ ਖਤਮ ਨਹੀਂ ਹੁੰਦੀ ਬਲਕਿ ਸ਼ੂਗਰ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਹੋਰ ਦੂਜੀਆਂ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹਦਾ ਫੌਰੀ ਉਪਾਅ ਕਰਨਾ ਚਾਹੀਦਾ ਹੈ। ਭੈਣ ਜੀ, ਤੁਸੀਂ ਫਾਕੇ ਨਾ ਕਰੋ, ਕਿਉਂਕਿ ਫਾਕੇ ਕਰਨ ਨਾਲ ਪਿੰਡੇ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ ਜਿਹਦੇ ਨਾਲ ਕਮਜ਼ੋਰੀ ਵੱਧ ਜਾਂਦੀ ਹੈ ਅਤੇ ਪਿੰਡੇ ਵਿੱਚ ਤਾਜ਼ਾ ਖੂਨ ਨਹੀਂ ਬਣਦਾ। ਇਸ ਲਈ ਰੋਟੀ 3 ਟਾਈਮ ਖਾਓ ਪਰ ਗਜ਼ਾ ਵਿੱਚ ਵੱਡਾ ਗੋਸ਼ਤ, ਚਾਵਲ, ਮਾਂਹ ਦੀ ਦਾਲ, ਗੋਭੀ ਅਤੇ ਘਿਓ ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਨਾਲ ਬਾਜ਼ਾਰੀ ਸ਼ੈਵਾਂ ਬਿਲਕੁਲ ਨਾ ਖਾਓ। ਭੈਣ ਜੀ, ਅਸੀਂ ਆਪਣੇ ਦਵਾਖਾਨੇ 'ਤੇ ਜੜੀ ਬੂਟੀਆਂ ਨਾਲ ਇੱਕ ਬਹੁਤ ਹੀ ਵਧੀਆ ਅਤੇ ਫੌਰੀ ਅਸਰ ਕਰਨ ਵਾਲੀ ਇੱਕ ਦਵਾਈ ਤਿਆਰ ਕੀਤੀ ਹੈ ਜਿਹੜੀ ਮੋਟੇ ਬੰਦੇ ਨੂੰ ਦੁਬਲਾ ਪਤਲਾ ਅਤੇ ਸਮਾਰਟ ਕਰ ਦਿੰਦੀ ਹੈ ਤੋ ਕੋਈ ਪੁੱਠਾ ਨੁਕਸਾਨ ਵੀ ਨਹੀਂ ਹੁੰਦਾ, ਯਾਨੀ ਕਿ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਭੈਣ ਜੀ, ਤੁਹਾਨੂੰ ਇਹ ਦਵਾ ਪਾਰਸਲ ਕਰਾ ਰਿਹਾ ਵਾਂ, ਤੁਸੀਂ ਨਾਗੇ ਤੋਂ ਬਗੈਰ ਇਹ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਮੋਟਾਪੇ ਤੋਂ ਜਾਨ ਛੁੱਟ ਜਾਏਗੀ ਅਤੇ ਤੁਸੀਂ ਬਿਲਕੁਲ ਸਮਾਰਟ ਹੋ ਜਾਓਗੇ
1: ਇਨਸ਼ਾਅੱਲਾ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਦਵਾਈ ਜ਼ਰੂਰ ਇਸਤੇਮਾਲ ਕਰਨੀ। ਭੈਣ ਜੀ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ, ਉਹ ਇਹ ਵੇ ਕਿ ਮੈਂ ਵੀ ਇਹੀਓ ਦਵਾ ਵਰਤੀ ਸੀ ਅਤੇ ਹੁਣ ਮੈਂ ਰੱਬ ਦੀ ਮਿਹਰਬਾਨੀ ਨਾਲ ਬਹੁਤ ਹੀ ਸਮਾਰਟ ਹੋ ਗਈ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਜਨਾਬ ਆਸਿਫ ਲਤੀਫ ਹੋਰਾਂ ਲਿਖੀ ਹੈ।
0: ਜੀ ਜੀ।
1: ਇਹ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ ਅਤੇ ਫਿਕਰ ਵੱਧਦੀ ਜਾ ਰਹੀ ਹੈ। ਮੈਂ ਤਾਕਤ ਦੀਆਂ ਗੋਲੀਆਂ ਵੀ ਖਾਧੀਆਂ ਸਨ ਪਰ ਉਹਨਾਂ ਗੋਲੀਆਂ ਨਾਲ ਦਿਲ ਘਬਰਾਉਣ ਲੱਗ ਪਿਆ ਅਤੇ ਮੈਂ ਛੱਡ ਦਿੱਤੀਆਂ। ਸੁਲੇਮਾਨ ਸਾਹਿਬ, ਲੋਕੀ ਕਹਿੰਦੇ ਨੇ ਕਿ ਇਸ ਉਮਰ ਵਿੱਚ ਹੋਣ ਵਾਲੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
0: ਜੀ।
1: ਤੁਹਾਡਾ ਕੀ ਖਿਆਲ ਹੈ, ਜੇ ਮੇਰਾ ਇਲਾਜ ਹੋ ਸਕਦਾ ਹੈ ਤਾਂ ਮੈਂ ਦਵਾਖਾਨੇ 'ਤੇ ਆ ਜਾਵਾਂ?
0: ਆਸਫ ਭਾਈ, ਲੋਕਾਂ ਦੀਆਂ ਗੱਲਾਂ 'ਤੇ ਨਾ ਜਾਓ ਕਿਉਂਕਿ ਇਹ ਗੱਲ ਬਿਲਕੁਲ ਗਲਤ ਹੈ ਕਿ ਵਡੇਰੀ ਉਮਰ ਦੀ ਕਮਜ਼ੋਰੀ ਦੂਰ ਨਹੀਂ ਹੁੰਦੀ। ਮੇਰੇ ਭਾਈ, ਜਦੋਂ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਵਡੇਰੀ ਉਮਰ ਦੇ ਮਰਦਾਂ ਦੀ ਕਮਜ਼ੋਰੀ ਕਿਉਂ ਦੂਰ ਨਹੀਂ ਹੋ ਸਕਦੀ? ਮੇਰੇ ਭਾਈ, ਗੱਲ ਹੁੰਦੀ ਹੈ ਤਸ਼ਖੀਸ ਦੀ, ਉਸ ਤੋਂ ਬਾਅਦ ਚੰਗੀ ਦਵਾ ਦੀ। ਜੇ ਇਹ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਜਾਣ ਤਾਂ ਮਰੀਜ਼ ਦੀ ਸਾਰੀ ਬਿਮਾਰੀ ਠੀਕ ਹੋ ਜਾਂਦੀ ਹੈ। ਆਸਫ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਇਹ ਗੱਲ ਦੱਸ ਦਿਆਂ ਕਿ ਤਾਕਤ ਵਾਸਤੇ ਗੋਲੀਆਂ ਵਗੈਰਾ ਕਦੀ ਇਸਤੇਮਾਲ ਨਾ ਕਰੋ ਕਿਉਂਕਿ ਇਹੋ ਜਿਹੀਆਂ ਗੋਲੀਆਂ ਨਾਲ ਗੁਰਦੇ ਖਰਾਬ ਹੋ ਜਾਂਦੇ ਨੇ। ਭਾਈ ਜੀ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਜਿਸਮਾਨੀ ਹਾਲਤ ਦੇ ਮੁਤਾਬਕ ਕੋਈ ਚੰਗੀ ਜਿਹੀ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਤੁਹਾਡੀ ਸਾਰੀ ਪਰੇਸ਼ਾਨੀ ਮੁੱਕ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
1: ਬੇਸ਼ੱਕ ਜੀ। ਆਸਿਫ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਰਮਾ ਜੀ, ਮੈਂ ਵੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸੋਹਣੇ ਭੈਣ ਭਰਾ, ਹੁਣ ਤੁਸੀਂ ਸਾਂਭੋ ਕਾਗਜ਼ ਤੇ ਪੈਨਸਲ ਕਿਉਂਕਿ ਮੈਂ ਲਿਖਵਾਉਣ ਲੱਗੀ ਹਾਂ ਆਪਣਾ ਪਤਾ ਤੇ ਫੋਨ ਨੰਬਰ ਤੇ। ਜਨਾਬ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 0300404
2: ਇੱਕ ਚਾਰ ਦੋ ਛੇ ਸਿਫਰ ਅੱਠ ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਪੈਨ ਪ੍ਰੋ ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਮਿਲ ਸਕਦੇ ਹੋ। ਤੇ ਪੈਨ ਪ੍ਰੋ ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: There's music and then there's magic. One above FM 101.

सुनते रहिए FM 101 101।

متأخر است. معززیان، آرتینرا که زیر خط تلفن را بازگیری

सब फूलों

0: का मतलब अर्ज है।
1: अब न वो मैं हूँ न तू है।

पत्थरिया इश्क़।

This could be me.

que te

अल्लाह हिक है हिक है हिक है।